0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM
3: ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
4: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ

0: ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871201208 ਜਾਂ ਰਮਨ ਵੜੈਚ 7807530001 Sonic Insurance.
1: Mercedes car ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
2: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
5: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
6: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
5: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
6: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ।
5: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6661 4036166161।
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।

0: to get a few more minutes than, you know, a regular five or six.
1: Right.
0: But ultimately, it's a team game, right? So we have to just be a little bit more consistent more and consistent. Mindful. And Ryan Huska, we can't take away from what he has done too, yeah. right? So I'm hoping for the best, but, you know, the realist in me is thinking that, you know, it's going to be a little bit of an uphill climb. Where is the goal scoring going to come from? We had that question last year too, and now you've lost like Nazem Kadri.
1: Kadri's not there yet.
0: Our leading scorer.
1: Yeah.
0: So yeah, it's time for people like Coronado to step up. Frost. You know, those guys need to get up. So we'll see. It'll be fun to watch them.
2: It'll be fun to watch.
0: They're a very hardworking team.
1: I was surprised to know during the commentary, Anderson was one of the top five defensemen in the NHL. I had no clue that that he was playing for Flames. We don't think about these guys much, but you know he's one of the top five defensemen. I was like, okay, interesting. That's why maybe Vegas picked him up.
0: Oh yeah, yeah, for sure.
2: Yeah. So just the last question before we go to the next one. Any guesses? How much will be the water bottle in the new arena? 20, $25?
0: Oh my God. I hope it's not that high.
2: Just on a letter. Okay, so thank you so much, everyone, for listening and watching. Of course, so we'll take a small commercial break. After the break, we'll talk about the FIFA World Cup. Yes, the hottest sports in town these days around the world now. So we'll take a small break, and Breaking Buzz will be right back, and we'll talk about FIFA. So don't go anywhere. Keep listening to KWJ Sports Talk on Coffee Jalal, only on Radio Sri Sangam 94.7 FM.
3: हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो किसी भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट सुंदर फैमिली फोटो जो सदा लई यादगार बन जावे साडे तजुर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण ए सब कुछ बिल्कुल वाजिब प्राइस ते पासपोर्ट तो लैके हेडशॉट अते परिवारिक पोर्ट्रेट तक असी सब कुछ करदे हां पिक्सल फोटो स्टूडियो ते भरोसा करो तुहाडी फोटोग्राफी दी हर लोड लई कॉल करो 403-947-0060 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलां नूं कैद करदे होए इक फोटो इक वार
4: ट्रक चाड़न लई थब्बा नोटा दा लगदा है होर ता होर ट्रकां दी इंश्योरेंस बंदे दा धुआं कढ दिंदी है ते दुहाइयां फिर बंदा पौंदा है
3: सुनो ट्रकिंग कंपनियां दे मालक ते ट्रक ओनर जरा ध्यान नाल सुनो ट्रकां दी सस्ती इंश्योरेंस दा हल हुण आ गया ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो तजुर्बेकार इंश्योरेंस ब्रोकर मानस पहुजा ते उन्हां दी टीम प्रोफेशनल सेवावां दिंदे हन बेस्ट ट्रक इंश्योरेंस रेट्स लई याद रखो सोनिक इंश्योरेंस 587-832-1208
4: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਐਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਦਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ ਪਤਾ ਹੈ 3451 ਸਨਰਿਚ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 403-726-6200 403-726-6200 ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
5: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
4: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
5: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
4: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
5: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
4: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
7: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
8: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
7: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
8: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
7: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-4 03-461-6161

0: सोने घर दी निशानी हुंदी है शानदार फ्लोरिंग जिथे कदम रखदिया ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंद दी फ्लोरिंग दा समान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनर नाल भरिया है इना दा शोरूम अज ही इना दे शोरूम ते पुजो 2935 19th Street नॉर्थ ईस्ट कैलगरी कैलगरी कारपेट एम्पायर फोन नंबर 403-510-1515 2935 19th Street नॉर्थ ईस्ट कैलगरी
1: ग्रोसरी खरीदने लई हमेशा याद रखो कैलगरी दा मशहूर सांझा पंजाब ग्रोसरी स्टोर
2: ताजियां सब्जियां फल फ्रूट दालां मसाले ते बर्तना तो इलावा घरां दी वरतों दा हर समान मिलेगा कीमतां घट ते क्वालिटी A1
1: जानिया पछानिया नाम है सांझा पंजाब ग्रोसरी स्टोर
2: तुहाडी ग्रोसरी दियां लोड़ां पूरियां करन लई सांझा पंजाब दियां कैलगरी दे विच हन 6 लोकेशनां हफ्ते दे 7 दिन सवेरे 9 बजे तो लैके शाम 9 बजे तक
1: सांझा पंजाब ग्रोसरी स्टोर पहली लोकेशन 331-3690 वेस्टमिंस ड्राइव
2: दूजी लोकेशन 117-7770 एवेन्यू
1: तीजी लोकेशन 570-6520 फाल्कनरिज बुलेवार्ड
2: चौथी लोकेशन 606 सिटी स्केप स्क्योर
1: पांचवी लोकेशन 3150-235 रेड एम्बर्स वे
2: छेवी लोकेशन 445 कैरिंगटन बुलेवार्ड नॉर्थ वेस्ट कैलगरी
1: सांझा पंजाब ग्रोसरी स्टोर दियां 6 लोकेशनां दा सांझा फोन नंबर
2: 403-835-2222 नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका जिथे बनाए जा सकदे ने 3 टाउन हाउस एना ही नहीं एना तिना दे नाल लीगल बेसमेंट सुइट भी बनाईया जा सकदियां ने बिल्डर्स ते इन्वेस्टर्स लई है शानदार मौका फ्यूचर रेंटल इनकम लई है ए एक बहुत वधिया ऑप्शन वधेरे जानकारी लई कॉल कर सकदे हो एमे नू 403-617-2111 ते अमन गिल नू भी कॉल कर सकदे हो 403-479-7007 ते बिल्डिंग परमिट पहला तो ही अप्रूव्ड है
3: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜਸੜ 17 ਜੂਨ ਹੈ ਅੱਜ ਦਿਨ ਬੁੱਧਵਾਰ ਹੈ ਤੇ 10 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਇਸ ਪ੍ਰੋਗਰਾਮ ਦੇ ਵਿੱਚ ਬਣਿਆ ਰਹੇਗਾ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਸੀਨੀਅਰ ਜਰਨਲਿਸਟ ਜਤਿੰਦਰ ਪੰਨੂ ਜੀ ਫੋਨ ਲਾਈਨ ਦੇ ਜ਼ਰੀਏ ਸਾਨੂੰ ਪੰਜਾਬ ਦੇ ਹਾਲਾਤਾਂ ਬਾਰੇ ਪੰਜਾਬ ਦੀਆਂ ਕੁਛ ਵੱਡੀਆਂ ਖਬਰਾਂ ਬਾਰੇ ਤੇ ਭਾਰਤ ਦੇ ਕੁਛ ਵੱਡੇ ਵਿਸ਼ਿਆਂ ਤੇ ਜਾਣਕਾਰੀ ਜਿਹੜੀ ਆ ਉਹ ਸਾਨੂੰ ਦੇਣਗੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟਾਟਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟਾਟਹੁਰਾ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ

0: ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ। ਪੰਨੂ ਸਾਹਿਬ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ।
1: ਜੀ ਸੋਲਿਓ, ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ
0: ਜੀ। ਪੰਨੂ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਰਾਮ ਮੰਦਿਰ ਦਾ ਜਿਹੜਾ ਚੋਰੀ ਦਾ ਮਾਮਲਾ ਹੈ। ਕਈ ਦਿਨਾਂ ਤੋਂ ਅਸੀਂ ਡਿਸਕਸ ਕਰ ਰਹੇ ਹਾਂ ਇਸ ਮੁੱਦੇ ਨੂੰ, ਕਿਉਂਕਿ ਨਵੀਆਂ ਨਵੀਆਂ ਪਰਤਾਂ ਖੁੱਲ ਰਹੀਆਂ ਨੇ ਤੇ ਫਿਰ ਉਹ ਪਰਤਾਂ ਜਿਹੜੀਆਂ ਨੇ ਉਹ ਅਸੀਂ ਸਰੋਤਿਆਂ ਨਾਲ ਸਾਂਝੀਆਂ ਕਰਦੇ ਹਾਂ। ਹੁਣ ਇਹ ਜਿਹੜੀ ਜਾਂਚ ਹੋ ਰਹੀ ਹੈ ਇਸ ਚੋਰੀ ਦੀ, ਉਹ ਅੱਗੇ ਤੋਂ ਅੱਗੇ ਵੱਧ ਰਹੀ ਹੈ, ਕਿੰਨਾ ਕੁ ਖਿਲਰ ਗਿਆ ਜੀ ਇਹ ਪੂਰਾ ਮਾਮਲਾ?
1: ਇਹ ਤਾਂ ਏਦਾਂ ਲੱਗਦਾ ਕਿ ਉਹ ਕਹਿੰਦੇ ਨਾ ਵੀਰਾਨ ਗੁਲਿਸਤਾਂ ਕਰਨੇ ਕੋ ਬਸ ਇੱਕ ਹੀ ਉੱਲੂ ਕਾਫੀ ਹੈ, ਹਰ ਸ਼ਾਖ ਤੇ ਉੱਲੂ ਬੈਠਾ ਹੈ, ਅੰਜਾਮੇ ਗੁਲਿਸਤਾਂ ਕਿਆ ਹੋਗਾ। ਭਗਵਾਨ ਰਾਮ ਦਾ ਘਰ ਵੀ ਜਿਹਨਾਂ ਨੇ ਨਹੀਂ ਛੱਡਿਆ, ਉਹ ਬਾਕੀ ਕਿਰਿਆਨ ਕਰੂਗਾ। ਮੈਨੂੰ ਹੈਰਾਨੀ ਹੋਈ ਹੈ ਜਿਹੜੀਆਂ ਗੱਲਾਂ ਉੱਥੇ ਨਿਕਲਦੀਆਂ ਨੇ, ਕਮਾਲ ਹੀ ਹੋ ਗਈ ਆ ਹਰ ਗੱਲ ਦੇ ਵਿੱਚ। ਜਿਹੜੇ ਪ੍ਰਬੰਧਕ ਨੇ, ਟਰੱਸਟ ਦੇ ਮੈਂਬਰ ਨੇ, ਉਹਨਾਂ ਚੋਂ ਇੱਕ ਨੇ ਆਪ ਸਿੱਧਾ ਕੁਝ ਲੈਣ ਦੇ ਬਜਾਏ ਆਪਣੇ ਨੇੜਿਆਂ ਦੇ ਰਾਹੀਂ 1.25 ਕਰੋੜ ਜਾਂ 1.5 ਕਰੋੜ ਦੇ ਲਾਗੇ ਜ਼ਮੀਨ ਖਰੀਦੀ ਤੇ ਮੰਦਰ ਦੇ ਟਰੱਸਟ ਨੂੰ 4.5 ਕਰੋੜ ਦੀ ਮਿਲ ਗਈ। ਜਿਹਨੂੰ ਤੁਸੀਂ ਇਹ ਸੋਚੋ ਕਿ ਸਾਡੇ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਬਹੁਤ ਵੱਡਾ ਜ਼ਮੀਨੀ ਸਕੈਂਡਲ ਹੋਇਆ ਸੀ, 25-30 ਲੱਖ ਦੀ ਜ਼ਮੀਨ ਖਰੀਦ ਤੇ ਫਿਰ ਉਹਨਾਂ ਹੀ ਬੰਦਿਆਂ ਨੇ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1 ਕਰੋੜ ਤੋਂ ਵੱਧ ਦੀ ਵੇਚ ਦਿੱਤੀ, ਔਰ ਵੇਚਣ ਦੇ ਵੇਲੇ ਜਿਹੜਾ ਸ਼੍ਰੋਮਣੀ ਕਮੇਟੀ ਨੇ ਉਹ ਜ਼ਮੀਨ ਖਰੀਦਣ ਦਾ ਮਤਾ ਪਾਸ ਕੀਤਾ, ਉਹਦੇ ਚ ਪ੍ਰਧਾਨ ਤੇ ਸੀ ਪ੍ਰਧਾਨ ਪਾਸੇ ਰਹਿ ਗਏ ਤੇ ਜਨਰਲ ਸੈਕਟਰੀ ਨੂੰ ਅੱਗੇ ਲਾ ਕੇ ਕਰਵਾ ਦਿੱਤਾ। ਫਿਰ ਉਹ ਕੇਸ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋਲ ਚਲਾ ਗਿਆ। 3 ਜਾਂ 4 ਸਾਲ ਹੋ ਗਏ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਨੇ ਫੈਸਲਾ ਦਿੱਤਾ ਕਿ ਇਹਨਾਂ ਸਾਰਿਆਂ ਨੂੰ ਇੰਨੇ ਇੰਨੇ ਸਾਲ ਦੀ ਕੈਦ ਕੀਤੀ ਜਾਂਦੀ ਹੈ, ਕੋਈ ਕੈਦ ਸ਼ਾਇਦ ਨੀ, ਉਹ ਬੰਦੇ ਖੁੱਲੇ ਤੁਰੇ ਫਿਰਦੇ, ਨਾ ਉਹਨਾਂ ਨੂੰ ਕੋਈ ਪੜਦਾ ਹੀ ਹੈ, ਉਹ ਜਲਸਿਆਂ ਚ ਬੋਲਦੇ ਆ, ਗੁਰਪੁਰਬ ਦੇ ਸਮਾਗਮਾਂ ਤੇ, ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਾਗਮਾਂ ਤੇ ਸਟੇਜ ਤਖਤੀ ਵੀ ਹੁੰਦੀ ਆ ਤੇ ਭਾਸ਼ਣ ਵੀ ਕਰਦੇ ਆ, ਜਿਹੜੀ ਸ਼੍ਰੋਮਣੀ ਕਮੇਟੀ ਨੇ ਉਹਨਾਂ ਦੇ ਖਿਲਾਫ਼ ਕੇਸ ਕੀਤਾ। ਤੇ ਸਾਡੇ ਪੰਜਾਬ ਚ ਹੋਇਆ, ਅਸੀਂ ਹੁਣ ਦੂਸਰਿਆਂ ਦੀਆਂ ਗੱਲਾਂ ਕਰਦੇ ਹਾਂ। ਤੁਸੀਂ ਸਵਾਲ ਪੁੱਛਿਆ ਰਾਮ ਮੰਦਿਰ ਦਾ, ਜਿੱਡਾ ਘਪਲਾ ਉੱਥੇ ਹੋਇਆ ਉਹਦੇ ਮੁਕਾਬਲੇ ਤਾਂ ਸਾਰੇ ਘਪਲੇ ਥੱਲੇ ਚਲ ਜਾਂਦੇ। ਕਮਾਲ ਦੀ ਗੱਲ ਇਹ ਆ ਕਿ ਆ ਮਾਰਚ ਦੇ ਵਿੱਚ ਇਹਨਾਂ ਨੇ ਉੱਥੇ ਇੱਕ ਸਮਾਗਮ ਕੀਤਾ ਸੀ, ਉਸ ਸਮਾਗਮ ਦੇ ਵਿੱਚ 6000 ਲੋਕ ਸਾਰੇ ਇਕੱਠੇ ਹੋਏ, ਜਿੱਥੇ 6000 ਦਾ ਖਰਚਾ, ਜਿਹਨਾਂ ਨੂੰ 2 ਟਾਈਮ ਦਾ ਖਾਣਾ ਵੀ ਦੇਣਾ, ਤੇ ਤਾਂ ਵੀ 6 ਲੱਖ ਰੁਪਇਆ ਪਾ ਲਓ, 100 ਦੇ ਹਿਸਾਬ ਨਾਲ ਨਹੀਂ, ਜੇ 500 ਦੇ ਹਿਸਾਬ ਨਾਲ ਪਾਉਣਾ 30 ਲੱਖ ਪਾ ਲਓ। ਜੇ ਉਹਨਾਂ ਦੇ ਹੋਰ ਪ੍ਰਬੰਧ ਕਰਨੇ, ਕੋਈ ਪ੍ਰਬੰਧ ਕੀ ਕਰਨੇ, ਆਏ ਤੇ ਗੱਡੀਆਂ ਆਪਣੀਆਂ ਤੇ ਆ, ਇਹ ਵੀ ਸਮਝ ਲੱਗ ਗਈ।

0: ਨਹੀਂ ਨਹੀਂ 40 ਲੱਖ ਪਾ ਲਓ, 10 ਲੱਖ ਹੋਰ ਪਾ ਕੇ 50 ਲੱਖ ਪਾ ਲਓ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ 6000 VIP ਦੇ ਪ੍ਰਬੰਧ ਦੇ ਉੱਤੇ 10 ਕਰੋੜ 12 ਲੱਖ ਰੁਪਏ ਦਾ ਖਰਚਾ ਖਰਚਾ ਕਹਿੰਦੇ ਜਿੰਨਾ ਖਰਚਾ ਹੋਗਾ ਇੱਕੋ ਦਿਨ ਚ ਕੌਣ ਮਤਲਬਗਾ। ਇਹ ਇੱਕ ਛੋਟੀ ਜੀ ਬਣ ਗਈ, ਇਸ ਤੋਂ ਵੱਡੀ ਬਣ ਗਈ ਹੁੰਦੀ ਉਹ ਤੁਹਾਨੂੰ ਦੱਸਣ ਲੱਗਾ ਸੁਣ ਕੇ ਹੈਰਾਨ ਹੋ ਜਾਓ। ਪਿਛਲੇ 11 ਮਹੀਨਿਆਂ ਚ ਉੱਥੇ ਜਿਹੜੀ ਸੰਗਤ ਗਈ, ਜਿਹੜੇ ਸ਼ਰਧਾਲੂ ਗਏ ਮੱਥਾ ਟੇਕਣ, ਉਹਨਾਂ ਦੀ ਗਿਣਤੀ ਬਣੀ 16 ਕਰੋੜ। ਬਹੁਤ ਵੱਡੀ ਗਿਣਤੀ ਆ, ਤੁਸੀਂ ਧਿਆਨ ਨਾਲ ਸੋਚੋ, 16 ਕਰੋੜ ਲੋਕਾਂ ਨੇ 11 ਮਹੀਨਿਆਂ ਚ ਉੱਥੇ ਜਾ ਕੇ ਸਿਰ ਝੁਕਾਇਆ। ਅਜੇ 11 ਮਹੀਨੇ ਆ, ਜਦੋਂ ਸਾਲ ਪੂਰਾ ਹੋਣਾ ਉਦੋਂ ਤੱਕ 18 ਕਰੋੜ ਨੂੰ ਪਹੁੰਚ ਸਕਦੇ। ਜਿਹੜੇ ਇਹ 11 ਮਹੀਨਿਆਂ ਚ 16 ਕਰੋੜ ਲੋਕ ਹੈ, ਜੇ ਸਾਰੇ 1-1 ਰੁਪਈਆ ਮੱਥਾ ਟੇਕਣ ਉੱਥੇ, ਤੇ ਕਿੰਨੇ ਬਣੇ ਫਿਰ? 16 ਕਰੋੜ ਰੁਪਈਏ ਬਣ ਜਾਣਗੇ। ਜੇ ਉਹ 5-5 ਰੁਪਈਏ ਮੱਥਾ ਟੇਕਣ ਤੇ 16-85 ਕਰੋੜ ਬਣ ਜਾਣਗੇ। ਇਹ ਕਹਿੰਦੇ ਆ ਜੀ ਉੱਥੇ 16 ਕਰੋੜ ਲੋਕ ਆਏ ਆ ਤੇ ਚੜਾਵਾ ਚੜਿਆ 83 ਕਰੋੜ, ਜਿਹਦਾ ਮੈਨੂੰ ਉੱਥੇ ਕਿਸੇ ਨੇ 5 ਰੁਪਏ ਤੋਂ ਵੱਧ ਮੱਥਾ ਹੀ ਨੀ ਟੇਕਿਆ। ਜਿਹੜੇ ਐਡੀ ਐਡੀ ਦੂਰੋਂ ਜਾਂਦੇ ਸ਼ਰਧਾਲੂ, 10 ਰੁਪਏ ਤੋਂ ਘੱਟ ਤੇ ਅੱਜ ਤੱਕ ਕਦੇ ਕੋਈ ਪਿੰਡ, ਅੱਜ ਕੱਲ੍ਹ ਪਿੰਡ ਦੇ ਵਿੱਚ ਗੁਰਦੁਆਰੇ ਚ ਕੋਈ ਮੱਥਾ ਨੀ ਟੇਕਦਾ, ਮੰਦਿਰ ਚ ਮੱਥਾ ਨੀ ਟੇਕਦਾ। ਐਡੀ ਦੂਰ ਗਏ ਲੋਕ, ਜਿਹੜਾ ਗਰੀਬ ਤੋਂ ਗਰੀਬ ਆ ਉਹ ਵੀ 50 ਰੁਪਏ ਚੜਾ ਦਿੰਦਾ ਹੋਊ, ਬਾਕੀ ਲੋਕ 100 ਰੁਪਏ ਵਾਲੇ ਹੋਣਗੇ, 500 ਰੁਪਏ ਵਾਲੇ ਹੋਣਗੇ, 1000 ਵਾਲੇ ਹੋਣਗੇ, ਕਈ ਜਿਹਨਾਂ ਕੋਲ ਪੈਸੇ ਹੈਗੇ ਆ, 1-2 ਲੱਖ 10 ਲੱਖ ਦੇਣ ਵਾਲੇ ਵੀ ਹੈਗੇ ਆ। ਪਰ ਇਹ ਕਮਾਲ ਦੀ ਗੱਲ, ਇਹਨਾਂ ਦੀ ਐਵਰੇਜ ਕੰਪਿਊਟਰ ਤੋਂ ਇਹ ਪਤਾ ਲੱਗੇ ਕਿ 16 ਕਰੋੜ ਲੋਕ ਆਏ ਆ ਜਿਹਨਾਂ ਨੇ 5 ਰੁਪਈਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਸਿਰਫ 83 ਕਰੋੜ ਰੁਪਈਏ ਉੱਥੇ ਮੱਥਾ ਟੇਕਿਆ, ਬਾਕੀ ਪੈਸਾ ਕਿੱਥੇ ਚਲਾ ਗਿਆ ਉਹਦਾ ਕੋਈ ਪਤਾ ਨਹੀਂ ਲੱਗਦਾ। ਫਿਰ ਇਹ ਹੈ ਕਿ ਕੰਪਿਊਟਰ ਦੱਸਦੇ ਆ ਕਿ ਇੰਨੇ ਲੋਕਾਂ ਨੇ ਉੱਥੇ ਆ ਕੇ ਸੋਨਾ ਚੜਾਇਆ, CCTV ਦੀ ਫੁਟੇਜ ਦੱਸਦੀ ਆ, ਸੋਨਾ ਕਿੱਥੇ ਗਿਆ ਪਤਾ ਹੀ ਨਹੀਂ ਲੱਗਦਾ। ਮੈਂ ਕੱਲ ਪਰਸੋਂ ਇੱਕ ਪ੍ਰਬੰਧਕ ਬਾਰੇ ਦੱਸਿਆ ਸੀ ਜਿਹਦਾ ਭਤੀਜਾ ਹਰ ਵਾਰੀ ਨਵੀਂ ਤੋਂ ਨਵੀਂ ਸੋਹਣੀ ਬੋਰੀ ਲੈ ਕੇ ਜਾਂਦਾ, ਪੈਕ ਕਰਕੇ ਵਾਪਸ ਆਉਂਦਾ ਤੇ ਸੀਲਡ ਬੋਰੀ, ਸਿਰਫ ਸੀਲਡ ਬੋਰੀ ਹੁੰਦੀ ਆ ਜੇ ਸੋਨਾ ਨਹੀਂ ਆਉਂਦੇ। ਉੱਥੇ ਕਈ ਸ਼ਰਧਾਲੂ ਨੇ ਜਿਹੜੇ ਜਾ ਕੇ ਭਾਵਕ ਹੋ ਕੇ ਆਪਣੀ ਸ਼ਰਧਾ ਨਾਲ ਬੀਬੀਆਂ ਆਪਣੇ ਕੰਨਾਂ ਚ ਜਿਹੜੇ ਕਾਂਟੇ ਪਾਏ ਉਹ ਹੀ ਸਾਰਾ ਕੁਝ ਜੋ ਗਹਿਣਾ ਘੱਟਾ ਉੱਥੇ ਚੜਾਉਂਦੇ, ਇਹ ਭਗਵਾਨ ਸਾਨੂੰ ਮੁਕਤੀ ਬਖਸ਼ੇ। ਤੇ ਜਿਹੜੇ ਉੱਥੇ ਪ੍ਰਬੰਧਕ ਨੇ ਉਹ ਸਾਰਾ ਕੁਝ ਚੁੱਕੀ ਜਾਂਦੇ ਰਹੇ। ਇਸ ਵੇਲੇ ਇਹ ਨੀ ਪਤਾ ਲੱਗਦਾ ਜਿਹੜਾ ਘਪਲਾ ਹੋਇਆ ਉਹ 200 ਕਰੋੜ ਦਾ ਹੋਇਆ, 2000 ਕਰੋੜ ਦਾ ਹੋਇਆ ਕਿ ਕਿੰਨੇ ਦਾ ਹੋਇਆ। ਪ੍ਰਬੰਧਕਾਂ ਦੇ ਵਿੱਚ ਕੁਝ ਤਾਂ ਮਹੰਤ ਨੇ, ਧਾਰਮਿਕ ਵਿਅਕਤੀ ਨੇ, ਕੁਝ ਵਿਅਕਤੀ ਇਹੋ ਜਿਹੇ ਜਿਹੜੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਪਹਿਲਾਂ ਡਿਊਟੀਆਂ ਕਰ ਚੁੱਕੇ। ਇੱਕ ਬੰਦਾ ਇਹੋ ਜਿਹਾ ਜਿਹੜਾ IAS ਅਫਸਰ ਹੁੰਦਾ ਸੀ ਤੇ ਉਹਦੇ ਨਾਲ ਦੇ IAS ਅਫਸਰ ਸਾਰੇ ਜਿਹੜੇ ਰਿਟਾਇਰ ਹੋਏ। ਇੱਕ ਜਣੇ ਨੇ ਇੱਕ ਲੇਖ ਵੀ ਲਿਖਿਆ ਸੀ ਉਹਦੇ ਬਾਰੇ, ਬਗੈਰ ਦਾ ਨਾਂ ਲਿਖੇ ਤੋਂ ਸਾਰਾ ਕੁਝ ਲਿਖਤਾ ਸੀ ਕਿ ਉਹ ਕਿੱਦਾਂ ਦਾ ਬੰਦਾ। ਉਹਨੂੰ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਉਦੋਂ ਲਾਇਆ ਆ ਕੇ ਜਦੋਂ ਰਿਟਾਇਰ ਹੋ ਚੁੱਕਾ ਸੀ ਤੇ ਮਨਮੋਹਨ ਸਿੰਘ ਦੀ ਸਰਕਾਰ ਫੈਸਲਾ ਕਰ ਚੁੱਕੀ ਸੀ ਕਿ ਰਿਟਾਇਰਡ ਬੰਦੇ ਅਗਲੇ 5 ਸਾਲ ਤੋਂ ਸਰਕਾਰੀ ਨੌਕਰੀ ਨਹੀਂ ਕਰਨਗੇ, ਤੇ ਮੋਦੀ ਨੇ ਆਉਂਦਿਆਂ ਇਹ ਮਨਮੋਹਨ ਸਿੰਘ ਦਾ ਫੈਸਲਾ ਪਲਟ ਕੇ ਤੇ ਉਸ ਬੰਦੇ ਨੂੰ ਆਪਣੇ ਨਾਲ ਲਾ ਲਿਆ ਸੀ, 5-7 ਸਾਲ ਦਾ ਆਪਣੇ ਨਾਲ ਰੱਖਿਆ, ਮੁੜਕੇ ਨੂੰ ਰਾਮ ਮੰਦਿਰ ਦੇ ਟਰੱਸਟ ਵਿੱਚ ਪਾਤਾ, ਉਹ ਵੀ ਇੱਥੇ ਬੈਠਾ। ਇਹੋ ਜਿਹੇ ਲੋਕਾਂ ਦੇ ਹੁੰਦਿਆਂ ਏਡਾ ਵੱਡਾ ਕਪੜਾ ਜਿਹੜਾ ਵਾਪਰ ਗਿਆ, ਇਹ ਹੁਣ ਕਿੱਦਾਂ ਵਾਪਰ ਗਿਆ ਇਹਦਾ ਅਜੇ ਪਤਾ ਨੀ ਲੱਗਦਾ। ਹੁਣ SIT ਜਿਹੜੀ ਬਣੀ ਆ ਉਹ ਜਿਹੜੇ ਪ੍ਰਬੰਧ ਦੇ ਵਿੱਚ ਬੜੇ ਰਿਸਪੈਕਟਡ ਬੰਦੇ ਹੁੰਦੇ ਸੀ, ਹਰ ਕੋਈ ਉਹਨਾਂ ਅੱਗੇ ਜਾ ਕੇ ਸਿਰ ਝੁਕਾਈ ਦਿੰਦਾ ਸੀ। SIT ਉਹਨਾਂ ਨੂੰ ਕੱਲੇ ਕੱਲੇ ਨੇ ਨੁਕਰੇ ਬਿਠਾ ਕੇ ਪੁੱਛਗਿੱਛ ਕਰਦੀ ਪਈ ਆ ਕਿ ਪੈਸਾ ਕਿੱਥੇ ਗਿਆ, ਸੋਨਾ ਕਿੱਥੇ ਗਿਆ। ਇਹ ਰਾਮ ਭਗਵਾਨ ਦੇ ਘਰ ਚ ਵੀ ਇੰਨੀ ਵੱਡੀ ਲੁੱਟ ਮੱਚੀ ਪਈ
1: ਜੀ। ਪੰਨੂ ਸਾਹਿਬ, ਆਪਾਂ ਕੱਲ ਪ੍ਰੋਗਰਾਮ ਚ ਗੱਲ ਕੀਤੀ ਸੀ ਕਿ G7 ਸੰਮੇਲਨ ਦੇ ਵਿੱਚ ਟਰੰਪ ਤੇ ਮੋਦੀ ਆਪੋ ਚੋ ਦੀ ਮਿਲੇ ਨੇ, ਤੇ ਹੁਣ ਅੱਜ ਗੱਲ ਕਰਦੇ ਆ ਉਸ ਵਾਅਦੇ ਦੀ ਜਿਹੜਾ ਟਰੰਪ ਨੇ ਮੋਦੀ ਨਾਲ ਕੀਤਾ। ਉਹਨਾਂ ਕਿਹਾ ਕਿ ਜਿੰਨਾ ਚਿਰ ਮੋਦੀ ਪ੍ਰਧਾਨ ਮੰਤਰੀ ਹੈ ਭਾਰਤ ਦਾ, ਜੇ ਭਾਰਤ ਦੇ ਕੋਈ ਹਮਲਾ ਹੁੰਦਾ ਤੇ US ਭੱਜ ਕੇ ਆਊਗਾ। ਕੀ ਹੈ ਜੀ ਸਾਰੀ ਖਬਰ?

0: 근데 많이 보시거든요. 그래서 맨날 바닥에 끌고, 뭐, 나도 안 해봐야지. 앞으로 하루 매일 매일 쏩니다. 함리함. 예, 이 카다 이꼴 트라트르바티야. 니네 앞에 지어내지. 포토들 간신호 타지 앞에 포토시포 하세. 라트르바티 간에 디누. 아니, 또 7살 빼려 고리 마트 마르드 타지아스. 지아스가 어디 보니야. 또 테리라 카네디 센트라. 우초디 브라버티 앞에 포토 날루아티. 아다트레 흥 기타 라오. 기타 라이. 그 ਉੱਥੇ ਸਮਾਗਮ ਸਮਾਗਮ ਚੱਲਦੇ ਸੀ ਕਹਿੰਦਾ ਭਾਸ਼ਣ ਕਰਦੇ ਕਰਦੇ ਕਹਿੰਦਾ ਆਈ ਐਮ ਦਾ ਬੌਸ ਮੈਂ ਬੌਸ ਹਾਂ ਇਹ ਗੱਲ ਵੀ ਕੋਈ ਕਹਿੰਦਾ ਹੁੰਦਾ ਉਹਨੇ ਆ ਵੀ ਕਹਿਤਾ ਪਰ ਚਰਚਾ ਕਰਦਾ ਪਿਆ ਸੀ ਯੂਕਰੇਨ ਤੇ ਰੂਸ ਦੀ ਜੰਗ ਦੀ ਇਦਾਂ ਦੀ ਸ਼ਬਦਾਵਲੀ ਇਸ ਪੱਧਰ ਦੇ ਲੀਡਰ ਕਦੇ ਵੀ ਬਣਦੇ ਨਹੀਂ ਸੋਚ ਕੇ ਸੰਭਲ ਕੇ ਲੜ ਕੇ ਤੋਲ ਕੇ ਵਰਤਦੇ ਪਰ ਉਹਨੂੰ ਪਰਵਾਹ ਕੋਈ ਨੀ ਪਿਛਲੇ ਡੇਢ ਦੋ ਸਾਲਾਂ ਚ ਪਤਾ ਨੀ 40 ਵਾਰ ਉਹਨੇ ਆਖਿਆ ਮੈਂ ਮੋਦੀ ਨੂੰ ਕਿਹਾ ਸੀ ਪਾਕਿਸਤਾਨ ਨਾਲ ਲੜਾਈ ਬੰਦ ਕਰ ਦੇ ਇਹਨੇ ਆਖਿਆ ਮੈਂ ਨਹੀਂ ਬੰਦ ਕਰਨੀ ਮੈਂ ਆਖਿਆ ਚੰਗਾ ਮੈਂ ਇੰਡੀਆ ਦੇ ਸਮਾਨ ਤੇ ਲੱਗਾ ਟੈਰਿਫ ਲਾਉਣ ਤੋਂ ਬੇਸ ਕੇ ਵਿਖਾਉਂਦਾ ਨੇ ਉਸ ਵੇਲੇ ਜੰਗ ਬੰਦ ਕਰਤੀ ਯਾਨੀ ਉਹ ਮੋਦੀ ਦਾ ਪੂਰਾ ਮਜ਼ਾਕ ਉਡਾਉਂਦਾ ਰਿਹਾ ਤੇ ਹੁਣ ਉੱਥੇ ਉਹਦੇ ਨਾਲ ਬਹਿ ਕੇ ਕਹਿ ਤਾ ਕਿ ਜੇ ਭਾਰਤ ਤੇ ਹਮਲਾ ਹੋਇਆ ਅਸੀਂ ਭਾਰਤ ਦੇ ਨਾਲ ਹਮਲਾ ਕਰਨਾ ਕਿਹਨੇ ਜੇ ਕੋਈ ਸ਼ਰਾਰਤ ਹੋਈ ਤੇ ਸਾਰਿਆਂ ਨੂੰ ਪਤਾ ਵੀ ਪਾਕਿਸਤਾਨ ਵਾਲੇ ਹੋਣੀ ਹੈ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਛੱਡ ਕੇ ਸਭ ਤੋਂ ਪਹਿਲਾਂ ਡੋਨਲਡ ਟਰੰਪ ਨੇ ਲੰਚ ਦੇ ਕੀਤਾ ਸੀ ਪਾਕਿਸਤਾਨ ਦੀ ਫੌਜ ਦੇ ਕਮਾਂਡਰ ਨਾਲ ਕਮਾਂਡਰ ਤੇ ਇਹਨਾਂ ਦਾ ਬਗਲ ਬੱਚਾ ਪਰ ਉਹ ਕਮਾਂਡਰ ਵੀ ਏਡਾ ਵਧੀਆ ਸੀ ਕਿ ਉਹਨੇ ਆਪਣੀ ਸਰਕਾਰ ਨੂੰ ਉਹਨਾਂ ਪੁੱਛਿਆ ਕਿ ਅਮਰੀਕਾ ਚ ਕਹਿਆ ਕਿ ਡੋਨਲਡ ਟਰੰਪ ਨੂੰ ਨੋਬਲ ਪ੍ਰਾਈਜ਼ ਦੇਣ ਵਾਸਤੇ ਅਸੀਂ ਸਪੋਰਟ ਕਰਾਂਗੇ ਬਾਕੀ ਦੇਸ਼ਾਂ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਆਉਂਦੇ ਆ ਤੇ ਏਡੀ ਵੱਡੀ ਹਸਤੀ ਨੂੰ ਸਾਹਮਣੇ ਖੜਾ ਫੌਜੀ ਅਫਸਰ ਬਣਾ ਕੇ ਕਹਿੰਦੇ ਜੀ ਸਾਡੀ ਫੌਜ ਦਾ ਕਮਾਂਡਰ ਹੈ ਇੱਥੇ ਕਮਾਲ ਦੀ ਗੱਲ ਹੋਈ ਕਿ ਡੋਨਲਡ ਟਰੰਪ ਨੇ ਪਹਿਲਾਂ ਫੌਜ ਦੇ ਜਰਨੈਲ ਮਨੀਰ ਨਾਲ ਲੰਚ ਕੀਤਾ ਮਨੀਰ ਵਾਪਸ ਆਇਆ ਤੇ ਆਪਣੇ ਪ੍ਰਧਾਨ ਮੰਤਰੀ ਨਾਲ ਜਾ ਕੇ ਤੇ ਡੋਨਲਡ ਟਰੰਪ ਨੂੰ ਮਿਲਾਇਆ ਤੇ ਸਾਡੀਆਂ ਡੋਨਲਡ ਟਰੰਪ ਗੱਲਾਂ ਕਰਦਾ ਕਿ ਜੇ ਇੱਥੇ ਕੋਈ ਗੱਲ ਹੋ ਗਈ ਤੇ ਅਸੀਂ ਤੁਹਾਡੇ ਨਾਲ ਰਵਾਂਗੇ ਉਹਦਾ ਕੀ ਆ ਉਹਨੇ ਤੇ ਕੱਲ ਇਹ ਵੀ ਕਹਿ ਤਾ ਸਮਝੌਤਾ ਤੇ ਸਾਡਾ ਇਰਾਨ ਨਾਲ ਹੋ ਗਿਆ ਜੇ ਇਰਾਨ ਸਮਝੌਤੇ ਤੇ ਠੀਕ ਆ ਟਿਕੂਗਾ ਤਾਂ ਨਹੀਂ ਟਿਕਦਾ ਤੇ ਫਿਰ ਇਰਾਨ ਦੇ ਉੱਤੇ ਬੰਬ ਸੁੱਟਾਂਗੇ ਬੰਬ ਤੇ ਸੁੱਟਣਾ ਕਿ ਨਹੀਂ ਸੁੱਟਣਾ ਬੰਬ ਸੁੱਟਣ ਵਰਗਾ ਬਿਆਨ ਤਾਂ ਉਹਨੇ ਬੰਬਾਂ ਨੂੰ ਨਾਲ ਵੱਡਾ ਦੇ ਦਿੱਤਾ ਪਤਾ ਨੀ ਕੀ ਬੋਲਦਾ ਕੱਲ ਹੀ ਇੱਕ ਰਿਪੋਰਟ ਅਮਰੀਕਾ ਦੀ ਆਈ ਹੈ ਜਿਹੜੇ ਅਮਰੀਕਾ ਦੀ ਆਪਣੀ ਏਜੰਸੀ ਨੇ ਆਖਿਆ ਕਿ ਇਸ ਜੰਗ ਦੇ ਵਿੱਚ ਇਰਾਨ ਅੱਗੇ ਨਾਲੋਂ ਮਜ਼ਬੂਤ ਹੋਇਆ ਇਹ ਵੀ ਪਤਾ ਲੱਗਾ ਕਿ ਉਹਨੇ ਇੱਕ ਇਹੋ ਜਿਹਾ ਹਥਿਆਰਨਾਮਾ ਬਣਾ ਲਿਆ ਜਿਹਦਾ ਸਾਰੀ ਦੁਨੀਆਂ ਦੇ ਕੋਲ ਤੋੜ ਕੋਈ ਨੀ ਜੇ ਲੋੜ ਪਈ ਉਹਨੇ ਚਲਾ ਦਿੱਤਾ ਤੇ ਦੁਨੀਆਂ ਇਹਨੂੰ ਤੋਂ ਸੰਭਲ ਨਹੀਂ ਸਕੂਗੀ ਐਡੀ ਵੱਡੀ ਤਿਆਰੀ ਉਹਨੇ ਕਰਦੀ ਇਹ ਅਮਰੀਕਾ ਦੀ ਰਿਪੋਰਟ ਹੈ ਉਧਰਲੇ ਪਾਸੇ ਵੀ ਅਜੇ ਤੱਕ ਅਮਰੀਕਾ ਫਸਿਆ ਪਿਆ ਅਜੇ ਕੋਈ ਪਤਾ ਨੀ ਕਿ ਜੰਗਬੰਦੀ ਹੋ ਹੀ ਗਈ ਆ ਹਾਲਾਤ ਇਹੋ ਜਿਹੇ ਕਿ ਜੇ ਇਸੇ ਤੇ ਧਮਕੀਆਂ ਦੀ ਬੋਲੀ ਬੋਲਦਾ ਰਿਹਾ ਤੇ ਪਤਾ ਨੀ ਇਰਾਨ ਵਾਲੇ ਵੀ ਇਸ ਗੱਲ ਤੋਂ ਭੜਕ ਕੇ ਫਿਰ ਪਾਸੇ ਹੋ ਸਕਦੇ ਹੁਣ ਉਹਨਾਂ ਨੇ ਕਹਿ ਦਿੱਤਾ ਕਿ ਸਾਡੀ ਜੰਗਬੰਦੀ ਇਸ ਸ਼ਰਤ ਤੇ ਆ ਕਿ ਲਿਬਨਾਨ ਦੇ ਜਿਹੜੇ ਇਲਾਕੇ ਇਜ਼ਰਾਈਲ ਨੇ ਦੱਬੇ ਆ ਸਾਰੇ ਉਹ ਛੱਡੇ ਤੇ ਜੇ ਉਹਨੇ ਨਾ ਛੱਡੇ ਤੇ ਅਮਰੀਕਾ ਨੇ ਨਾ ਛਡਾਏ ਤੇ ਅਸੀਂ ਸਮਝੌਤਾ ਕੋਈ ਨੀ ਕਰਨਾ ਤੇ ਇਜ਼ਰਾਈਲ ਵਾਲਾ ਤੇ ਮੰਗਦਾ ਨੀ ਡੋਨਲਡ ਟਰੰਪ ਉਹਨੂੰ ਵੀ ਦਬਕਾ ਮਾਰ ਕੇ ਮਨਾਵੇ ਜਾ ਪਤਾ ਨੀ ਅਜੇ ਕੀ ਹੋਣਾ ਅੱਧ ਵਿਚਾਰੇ ਖੇਡ ਆ ਸਾਰੀ ਅਜੇ ਇਸ ਨੂੰ ਪੱਕਾ ਨਾ ਸਮਝੋ
1: ਪਨੂ ਸਾਹਿਬ ਪੰਜਾਬ ਦੀ ਪੋਲੀਟਿਕਸ ਤੇ ਆਉਂਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਇੱਕ ਮੀਟਿੰਗ ਹੋਈ ਹੈ ਸਿੱਟਾ ਕੋਈ ਨਿਕਲਿਆ ਨਹੀਂ ਇਹ ਗੱਲ ਫਾਈਨਲ ਹੀ ਨਹੀਂ ਹੋ ਸਕੀ ਕਿ ਗੱਠਜੋੜ ਕਰਨਾ ਵੀ ਆ ਕਿ ਨਹੀਂ ਕੀ ਹੈ ਜੀ ਸਾਰੀ ਤਫਸੀਲ
0: ਦੇਖੋ 5-6 ਘੰਟੇ ਲੰਮੀ ਮੀਟਿੰਗ ਚੱਲੀ ਕੋਰ ਕਮੇਟੀ ਇਹਨਾਂ ਦੇ ਗਿਣੇ ਚੁਣੇ ਬੰਦਿਆਂ ਦੀ ਹੈ 5-6 ਘੰਟੇ ਕਾਹਦੇ ਉੱਤੇ ਮੱਥਾ ਪੱਚੀ ਕਰਦੇ ਰਹੇ ਕੀ ਇੱਕ ਦੂਸਰੇ ਨਾਲ ਸਹੀ ਵਿੱਚ ਲਿਆਉਂਦੇ ਪਤਾ ਨਹੀਂ ਲੱਗੇ ਜੇ ਵਿਚਾਰਾਂ ਦਾ ਵਿਰੋਧ ਹੋਵੇ ਤੇ ਉਹਦੇ ਉੱਤੇ ਅੱਡੋ ਅੱਡ ਭਾਸ਼ਣ ਹੋ ਸਕਦੇ ਆ ਪਰ ਜਿੱਥੇ ਇਹ ਆ ਕਿ ਹਰ ਇੱਕ ਨੇ ਬੋਲਣਾ ਇਹੋ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵਰਗਾ ਦੂਸਰਾ ਲੀਡਰ ਦੁਨੀਆਂ ਤੇ ਪੈਦਾ ਨਹੀਂ ਹੋਇਆ ਇਹ ਤੇ ਗੱਲ ਇੱਕ ਇੱਕ ਮਿੰਟ ਚ ਆਖੀ ਜਾ ਸਕਦੀ ਹੈ ਤੇ 40 ਬੰਦੇ ਹੋਏ ਹੋਣ

0: ਕਹਿੰਦਾ ਸਾਡੇ ਸਾਰੇ ਦਾ ਅਕਾਲੀਆਂ ਨਾਲ ਸਮਝੌਤੇ ਬਾਰੇ ਖੁੱਲੇ ਆ। ਦੂਜਾ ਕਹਿੰਦਾ ਜੀ ਜੋ ਮਰਜ਼ੀ ਹੋ ਜਾਏ ਅਕਾਲੀਆਂ ਨਾਲ ਅਸੀਂ ਸਮਝੌਤਾ ਨਹੀਂ ਕਰਨਾ। ਤੀਸਰੇ ਨੇ ਕਹਿਤਾ ਜੀ ਸਮਝੌਤਾ ਕਰ ਲਾਂਗੇ ਪਰ ਅਕਾਲੀ ਇਹ ਮੰਨ ਲੈਣ ਪਹਿਲਾਂ ਕਿ ਹੁਣ ਛੋਟੇ ਆ ਤੇ ਭਾਜਪਾ ਨੂੰ ਵੱਡਾ ਭਰਾ ਮੰਨਣ, ਫਿਰ ਸਮਝੌਤਾ ਕਰਨਾ ਨਹੀਂ ਤੇ ਅਸੀਂ ਕਰਨਾ ਨਹੀਂ ਤੇ ਫਿਰ ਭਾਜਪਾ ਕਹਿਣਾ ਹੀ ਚਾਹੁੰਦੀ ਹੈ। ਪੰਜਾਬ ਦੀ ਚੋਣਾਂ ਹੋਣੀਆਂ ਕਿ ਨਹੀਂ ਹੋਣੀਆਂ, ਇਹਦੇ ਸਵਾਲ ਦੇ ਉੱਤੇ ਦਿੱਲੀ ਤੋਂ ਭਾਜਪਾ ਦੇ ਕੰਟਰੋਲ ਹੇਠ ਆਇਆ ਹੋਇਆ ਦਾ ਚੋਣ ਕਮਿਸ਼ਨ ਥਾਪੇ ਬੰਦੇ ਆ, ਉੱਥੋਂ ਵੀ ਜਿਹੜੀਆਂ ਖਬਰਾਂ ਆਉਂਦੀਆਂ ਰੋਜ਼ ਹੀ ਕੰਫਿਊਜ਼ਨ ਵਾਲੀਆਂ। ਇੱਕ ਦਿਨ ਇਹ ਤਾਂ ਜੀ ਚੋਣਾਂ ਬਸ ਨਵੰਬਰ ਚ ਹੋ ਜਾਣੀਆਂ, ਦੂਜੇ ਦਿਨ ਖਬਰ ਆਉਂਦੀ ਹੈ ਨਾ ਜੀ ਨਾ ਫਰਵਰੀ ਤੋਂ ਪਹਿਲਾਂ ਹੋਣੀਆਂ ਨੀ, ਤੀਜੇ ਦਿਨ ਆ ਜਾਂਦੀ ਹੈ ਜੀ ਉਦੋਂ ਤੇ ਮਰਦਮਸ਼ੁਮਾਰੀ ਚੱਲਦੀ ਹੋਣੀ ਹੈ ਤਾਂ ਜਾ ਕੇ ਮਈ ਚ ਹੋਣੀਆਂ, ਕਦੋਂ ਹੋਣੀਆਂ ਕਦੋਂ ਨਹੀਂ ਹੋਣੀ ਉਹਦੇ ਬਾਰੇ ਕੋਈ ਨੀ। ਕੱਲ ਦੀ ਮੀਟਿੰਗ ਚ ਕਰਲੀਆਂ ਨੇ ਇਸ ਗੱਲ ਦੇ ਉੱਤੇ ਤੇ ਵਿਚਾਰ ਕੀਤੀ ਹੈ ਕਿ ਹੁਣ ਜੇ ਭਾਜਪਾ ਸਮਝੌਤਾ ਨਹੀਂ ਕਰਦੀ ਤੇ ਆਪਾਂ ਕੀ ਕਰ, ਤੇ ਉਹ ਕਿਸੇ ਸਿਰੇ ਨੇ ਪਹੁੰਚੇ ਤੇ ਜਾਣ ਲੱਗਿਆ ਇਹ ਬਿਆਨ ਦੇਖ ਕੇ ਉੱਠ ਗਿਆ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਰਹਿਣ ਦਾ ਹੱਕ ਨਹੀਂ, ਉਹਦਾ ਅਧਿਕਾਰ ਕੋਈ ਨੀ ਅਸਤੀਫਾ ਦੇਵੇ, ਤੇ ਉਹਨੇ ਇੱਕ ਘੰਟੇ ਬਾਅਦ ਜਲਸੇ ਚ ਬੋਲਦਿਆਂ ਕਹਿਤਾ ਇਹ ਸਾਰੀ ਖੇਡ ਸੁਖਬੀਰ ਜਿਹੜਾ ਬੇਅਦਬੀ ਕਾਂਡ ਦੀ ਸਜ਼ਾ ਤੋਂ ਬਚਣ ਵਾਸਤੇ ਕਰ ਰਿਹਾ ਤੇ ਇਹਨੂੰ ਛੱਡਣਾ ਨੀ ਪੰਜਾਬ ਸਰਕਾਰ ਨੇ, ਇਹ ਬੇਅਦਬੀ ਕਾਂਡ ਚ ਅੰਦਰ ਜਾਊਗਾ। ਦੋਵੇਂ ਤਰ੍ਹਾਂ ਆਪੋ ਆਪਣੀ ਸਿਆਸੀ ਲੜਾਈ ਲੜ ਰਹੇ
1: ਜੀ। ਅਕਾਲੀਆਂ ਦੀ ਗੱਲ ਕਰ ਰਹੇ ਹਾਂ, ਲੱਗਦੇ ਆ ਕਾਂਗਰਸ ਦੀ ਵੀ ਗੱਲ ਕਰ ਲਈਏ। ਦਿੱਲੀ ਦੇ ਵਿੱਚ ਮੀਟਿੰਗ ਹੋਈ ਹੈ ਜੀ ਕਾਂਗਰਸ ਦੀ, ਇੱਕ ਤੇ ਲੀਡਰਸ਼ਿਪ ਦੇ ਸੰਕਟ ਬਾਰੇ ਕੋਈ ਵੀ ਫੈਸਲਾ ਜਿਹੜਾ ਹੁਣ ਵੀ ਨਹੀਂ ਲਿਆ ਗਿਆ, ਕਿਵੇਂ ਦੇਖਦੇ ਹੋ ਸਭ ਕੁਛ ਨੂੰ?
0: ਬੜੀਆਂ ਮੀਟਿੰਗਾਂ ਉਹਨਾਂ ਨੇ ਦਿੱਲੀ ਚ ਕਰ ਲਈਆਂ, ਜਦੋਂ ਕਰਦੇ ਰੌਲਾ ਪੈਂਦਾ ਜੀ ਅੱਜ ਲੀਡਰਸ਼ਿਪ ਬਦਲੀ ਜਾਣੀ, ਹੁਣ ਕਾਂਗਰਸੋਂ ਨਵੀਂ ਲੀਡਰਸ਼ਿਪ ਮਿਲ ਜਾਣੀ, ਨਹੀਂ ਮਿਲਦੀ ਫਿਰ ਕਹਿੰਦੇ ਜੀ ਅਗਲੀ ਮੀਟਿੰਗ ਦੇ ਮਿਲ ਜਾਣੀ, ਅਗਲੀ ਮੀਟਿੰਗ ਅਗਲੀ ਮੀਟਿੰਗ ਅਗਲੀ ਮੀਟਿੰਗ, ਕਿੰਨੀਆਂ ਕੁ ਅਗਲੀਆਂ ਮੀਟਿੰਗਾਂ ਉਹਨਾਂ ਨੇ ਕਰਨੀਆਂ ਕਿਸੇ ਨੂੰ ਕੋਈ ਪਤਾ ਨੀ। ਇੱਕ ਮੀਟਿੰਗ ਵਿੱਚ ਤੇ ਇਹ ਸੀ ਕਿ ਇਹਨਾਂ ਨੇ ਸਾਰੇ ਵੱਡੇ ਲੀਡਰ ਸੱਦੇ ਤੇ ਚੱਲਦੀ ਮੀਟਿੰਗ ਚੋਂ ਇੱਕ ਵੱਡਾ ਲੀਡਰ ਉੱਠ ਕੇ ਬਾਈਕਾਟ ਕਰਤੇ ਆ ਗਿਆ, ਬਾਹਰ ਆਖਰ ਨੇ ਆਖਿਆ ਜੀ ਬਾਈਕਾਟ ਤੇ ਮੈਂ ਤਾਂ ਕਦੇ ਜੁੜੀ ਜਾਣਾ ਸੀ ਤਾਂ ਚੱਲਿਆ, ਪਰ ਉਹਦੇ ਨੇੜੇ ਦੇ ਬੰਦਿਆਂ ਤੋਂ ਗੱਲ ਨਿਕਲਾਈ ਕਿ ਉਹ ਬਾਈਕਾਟ ਕਰਕੇ ਆ, ਤੁਸੀਂ ਮੀਟਿੰਗ ਸੱਦੀ ਤੇ ਇੱਕ ਹੋਰ ਲੀਡਰ ਬਾਈਕਾਟ ਕਰਕੇ ਆ ਗਿਆ, ਵਿੱਚ ਉੱਠ ਕੇ ਕਹਿੰਦਾ ਮੈਂ ਨਹੀਂ ਮਿਲੂ। ਹੁਣ ਰਾਹੁਲ ਗਾਂਧੀ ਕੋਈ ਇੰਦਰਾ ਗਾਂਧੀ ਤੇ ਹੈ ਨੀ ਕਿ ਦਫ਼ਤਰ ਤੋਂ ਸਾਰੇ ਡਰ ਜਾਣ, ਉਹਦੇ ਆਖੇ ਤੇ ਕੋਈ ਪਰਵਾਹ ਨੀ ਕਰਦਾ। ਕੱਲ ਉਹਨਾਂ ਨੇ ਮੀਟਿੰਗ ਸੱਦੀ, ਉਹਦੇ ਵਿੱਚ ਪੰਜਾਬ ਦਾ ਇਹਨਾਂ ਨੇ ਇੰਚਾਰਜ ਦਿਲਾਇਆ ਭੁਪੇਸ਼ ਬਘੇਲ ਨੂੰ, ਜਿਹੜਾ ਉੱਥੋਂ ਦਾ ਛੱਤੀਸਗੜ੍ਹ ਦਾ ਸਾਬਕਾ ਮੁੱਖ ਮੰਤਰੀ ਹੈ, ਤੇ ਭੁਪੇਸ਼ ਬਘੇਲ ਦੀ ਆਪਣੀ ਮੁਸ਼ਕਿਲ ਆ ਕਿ ਉਹ ਸ਼ਾਇਦ ਦੋ ਵਾਰੀ ਉੱਥੇ ਮੁੱਖ ਮੰਤਰੀ ਰਿਹਾ, ਉਹਦੇ ਰਾਜ ਵਿੱਚ ਘਪਲੇ ਘੁਟਾਲੇ ਇੰਨੇ ਹੋਏ ਨੇ, ਉਹਦੇ ਮੁੰਡੇ ਨੂੰ ਈਡੀ ਵੀ ਪੁੱਛਗਿੱਛ ਕਰਦੀ ਆ, ਸੀਬੀਆਈ ਵੀ ਬਹੁਤ ਸਾਰੇ ਘਪਲੇ ਉਹਨਾਂ ਨੇ ਕਰ ਲਏ ਆ, ਉਹਨਾਂ ਚੋਂ ਨਿਕਲਦਾ ਰਾਹ ਨੀ ਲੱਭਦਾ। ਜਿਸ ਦਿਨ ਪੰਜਾਬ ਚ ਮੀਟਿੰਗ ਹੋਣੀ ਹੁੰਦੀ ਆ ਉਸੇ ਦਿਨ ਈਡੀ ਵਾਲੇ ਉਹਨਾਂ ਨੂੰ ਸੱਦ ਲੈਂਦੇ, ਆਓ ਜੀ ਜੇ ਪਿਓ ਇੱਥੇ ਮੀਟਿੰਗ ਤੇ ਆ ਹੁੰਦਾ ਤੇ ਪੁੱਤ ਨੂੰ ਸੱਦ ਲੈਂਦੇ ਆ, ਉਹ ਹੁਣ ਪੰਜਾਬ ਦੀ ਮੀਟਿੰਗ ਕਰਾਵੇਗਾ ਕਿ ਉੱਥੋਂ ਦੇ ਵਾਲੇ ਪਾਸੇ ਧਿਆਨ ਲੱਗਾ ਰਹੇਗਾ ਉਹਦਾ। ਹੁਣ ਤੇ ਚਿੰਤਾ ਹੁੰਦੀ ਹੈ ਕਿ ਮੁੰਡਾ ਗਿਆ ਪੇਸ਼ ਹੋਣ ਵਾਸਤੇ ਪੜ ਕੇ ਗ੍ਰਿਫ਼ਤਾਰ ਕਰਕੇ ਨਾ ਬਟਾਲਣ, ਇੱਥੇ ਪੰਜਾਬ ਵਿੱਚ ਵੀ ਉਹਨੂੰ ਕੋਈ ਸੀਰੀਅਸਲੀ ਨਹੀਂ ਲੈਂਦਾ। ਕੱਲ ਦੀ ਮੀਟਿੰਗ ਵਿੱਚ ਸ਼ਾਮ ਤੱਕ ਸਾਰੇ ਸਮਝਦੇ ਸੀ ਅੱਜ ਕੋਈ ਨਾ ਕੋਈ ਰਾਹ ਨਿਕਲਾਉਣਾ, ਤੇ ਰਾਹ ਫਿਰ ਕੋਈ ਨੀ ਨਿਕਲਿਆ, ਕੀ ਕਰੂ ਕੋਈ। ਇਹਦਾ ਮਤਲਬ ਕਿ ਕਾਂਗਰਸ ਹਜੇ ਤੱਕ ਉਲਝਣਾ ਚ ਫਸੀ, ਇਹਨਾਂ ਨੇ ਅਗਲੀ ਤਿਆਰੀ ਕੀ ਕਰਨੀ ਆ, ਇਹਨਾਂ ਤੇ ਆਪਣਾ ਪ੍ਰਧਾਨ ਹੀ ਹਜੇ ਤੱਕ ਨਹੀਂ ਲੱਭਦਾ ਪਿਆ
1: ਜੀ। ਪੰਨੂ ਸਾਹਿਬ, ਪੰਜਾਬ MLA ਹੋਸਟਲ ਦਾ ਜਿਹੜਾ ਫਰਨੀਚਰ ਨਿਲਾਮ ਹੋਇਆ ਉਹਦੀ ਗੱਲ ਕਰਦੇ ਆ, ਜਾਂਚ ਜਿਹੜੀ ਸ਼ੁਰੂ ਹੋ ਗਈ ਹੈ, ਕਹਾਣੀ ਕੀ ਹੈ ਤੇ ਕਿੱਧਰ ਨੂੰ ਪੜਤਾਲ ਜਾ ਰਹੀ ਹੈ?
0: ਇਹ ਫਰਨੀਚਰ ਜਦੋਂ ਚੰਡੀਗੜ੍ਹ ਸ਼ਹਿਰ ਵਸਾਇਆ ਗਿਆ ਤੇ ਇਹਦਾ ਸਭ ਤੋਂ ਵੱਡਾ ਆਰਕੀਟੈਕਟ ਲੇ ਕਾਰਬੂਜ਼ੀਏ ਸੀ, ਵਿਦੇਸ਼ੀ ਸੀ। ਚੰਡੀਗੜ੍ਹ ਦੇ ਵਿੱਚ ਜਦੋਂ ਅਸੀਂ ਜਾਂਦੇ ਵਿਧਾਨ ਸਭਾ ਦੇ ਵਿੱਚ, ਸੈਕਟਰੀਏਟ ਦੇ ਵਿੱਚ, ਹਾਈ ਕੋਰਟ ਚ, ਉਹਨਾਂ ਬਿਲਡਿੰਗਾਂ ਨੂੰ ਸਾਰੇ ਕੁਛ ਨੂੰ ਜਦੋਂ ਅਸੀਂ ਵੇਖਦੇ ਹਾਂ ਅਸੀਂ ਹੈਰਾਨ ਹੁੰਦੇ ਹਾਂ ਕਿ ਉਹ ਬੰਦਾ ਕਿੱਡਾ ਦਿਮਾਗੀ ਸੀ, ਉਹਨੇ ਕਿੱਦਾਂ ਕੁਛ ਉਦੋਂ ਹੀ ਬਣਾ ਲਿਆ ਜਿਹੜਾ ਅਜੇ ਤੱਕ ਉਹ ਚੱਲੀ ਜਾਂਦਾ। ਆ ਕਿੱਥੇ 11 ਮੰਜ਼ਲੀ ਬਿਲਡਿੰਗ ਆ, ਹੁਣ ਤਾਂ ਉਹ ਕਰੇਨਾ ਜੀਆਂ ਨਾਲ ਬਿਲਡਿੰਗ ਦੇ ਲਾ ਦਿੰਦੇ, ਉਤਲਿਓ ਸਮਾਨ ਚੁੱਕੀ ਜਾਂਦੀਆਂ, ਉਤਲੇ ਪਾਸੇ ਫਟਾਫਟ ਪਜਾਈ ਜਾਂਦੀਆਂ, ਕਰੇਨ ਚ ਇੱਕ ਬੰਦਾ ਬੈਠਾ ਹੁੰਦਾ ਆਪਰੇਟ ਕਰੀ ਜਾਂਦਾ। ਉਦੋਂ ਇਹੋ ਜਿਹੇ ਕੋਈ ਪ੍ਰਭਾਵ

0: ਬੰਦ ਨਹੀਂ ਸੀ। 11 ਮੰਜ਼ਿਲਾਂ ਤੱਕ ਏਡੀ ਵੱਡੀ ਬਿਲਡਿੰਗ ਖੜੀ ਕਰ ਦੇਣੀ। ਮੈਂ ਇੱਕ ਦਿਨ ਉਸ ਵਕਤ ਜਿਹੜੇ ਆਰਕੀਟੈਕਟ ਜਿਹੜੇ ਕੰਟਰੈਕਟਰ ਨਾਲ ਲੱਗੇ ਸੀ ਉਹਨਾਂ ਚੋਂ ਇੱਕਦਮ ਮੈਨੂੰ ਪਤਾ ਲੱਗਾ ਮੈਂ ਮਿਲਣ ਚਲਾ ਗਿਆ। ਉਹ ਬਹੁਤ ਬਜ਼ੁਰਗ ਨੇ ਇਸ ਵੇਲੇ। ਉਹਨਾਂ ਮੈਨੂੰ ਦੱਸਿਆ ਕਿ ਇਹਦਾ ਰੈਂਪ ਜ਼ਮੀਨ ਤੋਂ ਇੱਕ ਪਾਸਿਓ ਪੌੜੀਆਂ ਚੱਲਦੀਆਂ ਸੀ, ਦੂਸਰੇ ਪਾਸਿਓਂ ਰੈਂਪ ਕਾਫੀ ਚੌੜਾ ਨਾਲ ਨਾਲ ਉੱਪਰ 11 ਮੰਜ਼ਿਲਾਂ ਤੇ ਬਣਾਇਆ ਗਿਆ ਸੀ, ਪਰ ਉੱਥੇ ਸਮਾਨ ਪਹੁੰਚਾਈਏ ਕਿੱਦਾਂ? ਅਸੀਂ ਖੋਤਿਆਂ ਤੇ ਲੱਦ ਕੇ ਪਹੁੰਚਾਇਆ ਤੇ ਖੋਤੇ ਰੈਂਪ ਦੇ ਉੱਤੇ ਇੰਨੇ ਲੰਮੇ ਤੇ ਜਾਂਦਿਆਂ ਉੱਥੋਂ ਸਲਿੱਪ ਵੀ ਕਰਦੇ ਸੀ। ਉਹਦੇ ਵਾਸਤੇ ਸਾਨੂੰ ਪ੍ਰਬੰਧ ਕਰਨਾ ਪਿਆ ਕਿ ਰੈਂਪ ਦੇ ਉੱਤੇ ਰੇਤ ਵਿਛਾ ਵਿਛਾ ਕੇ ਰੇਤ ਤੇ ਪਾਣੀ ਛਿੜਕ ਛਿੜਕ ਕੇ ਸਲਿੱਪ ਵੀ ਨਾ ਕਰਨ, ਲੋੜ ਪਵੇ ਤੇ 2 ਮਿੰਟ ਰੁਕ ਵੀ ਜਾਇਆ ਕਰਨ, ਇਸ ਤਰ੍ਹਾਂ ਉੱਪਰ ਤੱਕ ਲਿਖੇ ਜਾਂਦੇ ਰਹੇ। ਉਦੋਂ ਹੀ ਉਹਨੇ ਇੱਕ ਖਾਸ ਕਿਸਮ ਦਾ ਫਰਨੀਚਰ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਧਾਨ ਸਭਾ ਮੰਤਰੀਆਂ ਦੇ ਕਮਰਿਆਂ ਵਾਸਤੇ, ਜਿਹੜੇ ਵਿਧਾਇਕਾਂ ਵਾਸਤੇ, MLA ਹੌਸਲੇ ਉਹਦੇ ਵਾਸਤੇ, ਉਹ ਸਾਰਾ ਜਿਹੜਾ ਫਰਨੀਚਰ ਲਿਆਂਦਾ ਸੀ ਸਾਰੇ ਦੇ ਉੱਤੇ ਨਾਲ ਛੋਟੇ ਛੋਟੇ ਟੈਗ ਲੱਗੇ ਸੀ, ਹੈਰੀਟੇਜ ਫਰਨੀਚਰ, ਚੇਅਰ ਨੰਬਰ ਇੰਨੇ, ਟੇਬਲ ਨੰਬਰ ਇੰਨੇ, ਬੈਡ ਨੰਬਰ ਇੰਨੇ। ਜਦੋਂ ਪਿਛਲੀ ਵਾਰੀ ਸਰਕਾਰ ਬਦਲੀ, ਕਾਂਗਰਸੀ ਸਰਕਾਰ ਗਈ, ਉਦੋਂ ਕਈ ਮੰਤਰੀਆਂ ਨੇ, ਵਿਧਾਇਕਾਂ ਨੇ ਇਹ ਬੇਸ਼ਰਮੀ ਕੀਤੀ ਕਿ ਹੈਰੀਟੇਜ ਫਰਨੀਚਰ ਚੋਰੀ ਕਰਕੇ ਲੈ ਗਏ। ਇੱਕ ਬੜਾ ਖਾਂਦੇ ਪੀਂਦੇ ਪਰਿਵਾਰ ਦਾ ਮੰਤਰੀ, ਉਹ ਤਾਂ ਉੱਥੋਂ ਹੈਰੀਟੇਜ ਵਾਲੇ ਦਰਵਾਜ਼ੇ ਵੀ ਪੁਰਾਣੇ ਜਿਹੜੇ ਸੀ ਲਾ ਕੇ ਤੇ ਲੱਕੜ ਦੇ ਫੱਟੇ ਲਵਾ ਕੇ ਤੁਰ ਗਿਆ। ਇੱਕ ਡਬਲ ਬੈਡ ਚੁੱਕ ਕੇ ਲੈ ਗਿਆ। LED ਸਕਰੀਨਾਂ ਜਿਹੜੀਆਂ ਥੋੜਾ ਚਿਰ ਪਹਿਲਾਂ ਪੰਜਾਬ ਸਰਕਾਰ ਨੇ ਲਵਾ ਕੇ ਦਿੱਤੀਆਂ ਉਹ ਵੀ ਲਾ ਕੇ ਲੈ ਗਏ। ਜਿੱਥੇ ਇੱਦਾਂ ਦੇ ਚੋਰ ਕਰਦੇ ਸੀ ਕੀ ਨਹੀਂ ਹੋਇਆ ਜਦੋਂ ਰੌਲਾ ਪਿਆ ਤੇ ਘੱਟੋ ਘੱਟ 2 ਮੰਤਰੀਆਂ ਨੇ ਮੰਨ ਕੇ ਕਿ ਸਮਾਨ ਸਾਡੇ ਸਮਾਨ ਨਾਲ ਰਲ ਕੇ ਗਲਤੀ ਨਾਲ ਸਾਡੇ ਕੋਲ ਆ ਗਿਆ, ਉਹਦੇ ਪੈਸੇ ਵੀ ਜਮ੍ਹਾਂ ਕਰਾਏ, ਉਹ ਰਿਕਾਰਡ ਤੇ ਹੈ ਕਿ ਇਹਨਾਂ ਨੇ ਪੈਸੇ ਜਮ੍ਹਾਂ ਕਰਾਏ। ਹੁਣ ਇੱਥੋਂ ਫਰਨੀਚਰ ਕੁਝ ਚੋਰੀ ਹੋਇਆ ਉਹ ਜਾ ਕੇ ਵਿਦੇਸ਼ਾਂ ਚ ਵੇਖਿਆ। ਮਿਸਾਲ ਦੇ ਤੌਰ ਤੇ ਕੁਝ ਕੁਰਸੀਆਂ ਜਿਨ੍ਹਾਂ ਦੇ ਟੈਗ ਲੱਗੇ ਸੀ ਉਹ ਜਾ ਕੇ ਅਮੈਰੀਕਾ ਚ ਵਿਕੀਆਂ ਨੇ, $72,720 ਦੀਆਂ, ਜਿਹੜਾ ਭਾਰਤੀ ਕਰੰਸੀ ਚ 69,60,000 ਤੋਂ ਇੱਕ ਘੱਟ 69,00,000 ਰੁਪਏ ਬਣਦੇ। ਇਹਦੇ ਤੋਂ ਪਹਿਲਾਂ ਕੁਝ ਫਰਨੀਚਰ ਫਰਾਂਸ ਵਿੱਚ ਵਿਕਿਆ, ਉਹ 3,93,000 ਰੁਪਏ ਦਾ, ਯਾਨੀ 3,93,00,000 ਰੁਪਏ ਦਾ, ਯਾਨੀ 4 ਕਰੋੜ ਰੁਪਏ ਦਾ ਫਰਨੀਚਰ ਉੱਥੇ ਜਾ ਕੇ ਵਿਕਿਆ। ਮੈਂ ਇੱਕ ਪ੍ਰੋਗਰਾਮ ਚ ਤੁਹਾਡੇ ਨਾਲ ਜ਼ਿਕਰ ਕੀਤਾ ਸੀ, ਹੋਰ TV ਪ੍ਰੋਗਰਾਮਾਂ ਤੇ ਵੀ ਜ਼ਿਕਰ ਕੀਤਾ ਸੀ, ਉਸ ਤੋਂ ਬਾਅਦ ਇਨਕੁਆਇਰੀ ਸ਼ੁਰੂ ਹੋ ਗਈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਆਖਿਆ ਜੀ ਪਤਾ ਕਰੋ ਵੀ ਇਹਦਾ ਇੰਚਾਰਜ ਕੌਣ ਸੀ, ਸਮਾਲ ਗਿਆ ਕਿੱਦਾਂ? ਪਤਾ ਲੱਗਾ ਕਿ 2002 ਤੱਕ ਇਹ ਸਾਰਾ ਸਮਾਨ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਕੋਲ ਹੁੰਦਾ ਸੀ, ਕੇਂਦਰੀ ਸ਼ਾਸਨ ਪ੍ਰਦੇਸ਼ ਵਾਲਿਆਂ ਕੋਲ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਈ ਤੇ ਇਹਨਾਂ ਨੇ ਆਖਿਆ ਜੀ ਸਾਡਾ ਸਮਾਨ ਅਸੀਂ ਆਪ ਸੰਭਾਲਾਂਗੇ, ਵਿਧਾਨ ਸਭਾ ਦਾ ਵੀ ਸਾਰਾ ਕੁਝ ਦਾ। ਇਹਨਾਂ ਕੋਲ ਆਉਣ ਲੱਗਿਆ ਇਹਨਾਂ ਨੂੰ ਸਮਾਨ ਮਿਲਿਆ ਕਿੰਨਾ ਤੇ ਉਹਨਾਂ ਦਿੱਤਾ ਕਿੰਨਾ, ਉਹਦਾ ਰਿਕਾਰਡ ਨਹੀਂ ਲੱਭਦਾ। ਸਮਾਨ ਦੇਣ ਲੱਗਿਆ ਉਹਨਾਂ ਨੇ ਗਾਇਬ ਕਰਤਾ ਜਾਂ ਇਹਨਾਂ ਦੇ ਬੰਦਿਆਂ ਨੇ ਬਾਅਦ ਚ ਗਾਇਬ ਕੀਤਾ, ਜਾਂ ਇਹਨਾਂ ਤੋਂ ਬਾਅਦ ਅਕਾਲੀ ਸਰਕਾਰ ਰਹੀ ਉਹਨੇ ਗਾਇਬ ਕੀਤਾ, ਜਾਂ ਫਿਰ ਕਾਂਗਰਸੀ ਸਰਕਾਰ ਰਹੀ ਇਹਨਾਂ ਕੀਤਾ, ਉਹਦਾ ਕੱਖ ਪਤਾ ਨਹੀਂ ਲੱਗਦਾ। ਹੁਣ ਸਪੀਕਰ ਸਾਹਿਬ ਨੇ ਆਖਿਆ ਦੀ ਇਨਕੁਆਇਰੀ ਤਾਰੀਫ ਕਰੋ, ਇੱਕ ਕੇਸ ਦੇ ਦਰਮਿਆਨ ਬਣਿਆ ਸੀ ਹੈਰੀਟੇਜ ਚੋਰੀ ਦਾ, ਉਹ ਚੰਡੀਗੜ੍ਹ ਪੁਲਿਸ ਨੇ ਬਣਾਇਆ ਸੀ, ਬਾਅਦ ਚ ਪੁਲਿਸ ਵਾਲਿਆਂ ਗਵਾਹੀਆਂ ਨਹੀਂ ਦਿੱਤੀਆਂ ਤੇ ਕੇਸ ਖਾਰਜ ਹੋ ਗਿਆ ਸੀ, ਬਾਕੀ ਸਾਰਾ ਮਾਮਲਾ ਉਦਾਂ ਹੀ ਚੱਲਦਾ।
1: ਜੀ, ਅਗਲੀ ਖਬਰ ਵੀ ਚੰਡੀਗੜ੍ਹ ਦੀ ਹੈ ਜੀ। ਚੰਡੀਗੜ੍ਹ ਦੇ ਨੌਜਵਾਨ ਜਿਹੜੇ ਲਾਗਲੀਆਂ ਸਟੇਟਸ ਦੇ ਵਿੱਚ ਸੈਰ ਸਪਾਟਾ ਕਰਨ ਜਾਂਦੇ ਆ, ਘੁੰਮਣ ਫਿਰਨ ਜਾਂਦੇ ਆ, ਉੱਥੇ ਜਾ ਕੇ ਹੁੱਲੜਬਾਜ਼ੀ ਕਰਦੇ ਆ, ਉਹਨਾਂ ਨੂੰ ਇਹ ਕਿਹਾ ਗਿਆ ਕਿ ਅਜਿਹਾ ਨਾ ਕਰੋ, ਇੱਥੇ ਤੱਕ ਕਹਿਣ ਦੀ ਨੌਬਤ ਕਿਉਂ ਆ ਗਈ ਜੀ?
0: ਪਹਿਲੇ ਚੰਡੀਗੜ੍ਹ ਦੇ ਨਹੀਂ, ਸਾਡੇ ਪੰਜਾਬ ਦੇ ਤੇ ਹਰਿਆਣੇ ਦੇ ਵੀ ਆ। ਹਰਿਆਣੇ ਦੇ ਮੁੰਡਿਆਂ ਨੇ 2-3 ਵਾਰੀ ਬਦਤਮੀਜ਼ੀ ਕੀਤੀ ਜਾ ਕੇ ਉੱਤਰਾਖੰਡ ਤੇ, ਬਹੁਤ ਉਹਨਾਂ ਨੂੰ ਕੁੱਟ ਪਈ ਆ, ਕੇਸ ਵੀ ਦਰਜ ਹੋਏ। ਸਾਡੇ ਪੰਜਾਬ ਵਾਲਿਆਂ ਨੇ ਇੱਥੇ ਲੱਗ ਕੇ ਹਿਮਾਚਲ ਪ੍ਰਦੇਸ਼ ਤੇ ਹੇਮਕੁੰਟ ਸਾਹਿਬ ਨੂੰ ਜਾਂਦਿਆਂ ਉੱਤਰਾਖੰਡ ਜਾਂ ਹਰਿਆਣੇ ਚ ਬਥੇਰੀ ਗੁੰਡਾਗਰਦੀ ਕੀਤੀ ਹੈ, ਇਹਨਾਂ ਤੇ ਵੀ ਕੇਸ ਹੈ। ਹਲੇ 4 ਦਿਨ ਪਹਿਲਾਂ ਦੀ ਗੱਲ ਆ, ਹੇਮਕੁੰਟ ਸਾਹਿਬ ਨੂੰ ਜਾਂਦਿਆਂ ਸਾਡੇ ਕੁਝ ਨੌਜਵਾਨ ਨਿਹੰਗ ਬਣੇ ਸੀ, ਅਗਲੇ ਨਿਹੰਗ ਸੀ ਕਿ ਨਹੀਂ ਮੈਨੂੰ ਪਤਾ ਨੀ। ਉਹਨਾਂ ਰਸਤੇ ਚ ਇੱਕ ਧਾਰਮਿਕ ਸਥਾਨ ਆਉਂਦਾ ਸੀ, ਹਿੰਦੂ ਧਰਮ ਦਾ ਤੀਰਥ ਹੈ, ਉੱਥੇ ਥੋੜੀ ਦੇਰ ਲੱਗ ਕੇ ਖਲੋ ਕੇ ਕਿਤੇ ਜਲ ਪਾਣੀ ਛਕਣਾ ਹੋਵੇਗਾ। ਆਪਣੀ ਗੱਡੀ ਇੱਕ ਹੋਟਲ ਦੇ ਅੱਗੇ ਲਾਤੀ, ਹੋਟਲ ਦੇ ਮਾਲਕ ਨੇ ਆਖਿਆ ਕਿ ਮੈਂ ਵੀ ਆਪਣਾ ਮੋਟਰਸਾਈਕਲ ਲਾਉਣਾ, ਤੁਸੀਂ ਜਰਾ ਸਾਈਡ ਤੇ ਕਰ ਲਓ, ਕਹਿੰਦੇ ਨਹੀਂ ਕਰਨਾ। ਜਗਾਲਾ ਇਦਾਂ

0: ਉਹ ਲੰਘਾਉਣ ਲੱਗਾ, ਇੱਕ ਪਾਸੇ ਤੋਂ ਮਾੜਾ ਜਿਹਾ ਲੱਗ ਗਿਆ। ਇਹਨਾਂ ਨੇ ਕਿਰਪਾਨਾਂ ਕੱਢ ਲਈਆਂ, ਘੁਮਾਉਣੀਆਂ ਸ਼ੁਰੂ ਕਰਤੀਆਂ। ਉਹ ਹੋਟਲ ਵਾਲਾ ਜ਼ਖਮੀ ਕਰਤਾ, ਉਹਦੇ ਨਾਲ ਦੇ ਜ਼ਖਮੀ ਕਰਤੇ। ਫੇਰੇ ਸਾਹਿਬ ਕੋਈ ਕਰਕੇ ਨਾ ਵੇਖਿਆ, ਹੁਣ ਕੰਮ ਗਲਤ ਹੋ ਗਿਆ, ਗੱਡੀਆਂ ਭੱਜੀਆਂ ਤੇ ਨਿਕਲ ਤੁਰੇ। ਉਹਨਾਂ ਨੇ ਨੰਬਰ ਨੋਟ ਕਰਦੇ ਸੀ, ਨਾਕਾਂ ਤੇ ਫੋਨ ਕਰਤੇ। ਰਾਹ ਚੋਂ ਪੁਲਿਸ ਨੇ, ਉੱਤਰਾਖੰਡ ਦੀ ਪੁਲਿਸ ਨੇ ਚੁੱਕ ਲਏ। ਹੁਣ ਉਹ ਨਿਹੰਗ ਅੰਦਰ ਨੇ ਹੇਮਕੁੰਟ ਸਾਹਿਬ ਦੇ ਜਿਹੜਾ ਪ੍ਰਬੰਧ ਦਾ ਮੁਖੀ ਆ, ਉਹਨਾਂ ਨੇ ਸਰਦਾਰ ਜੀ ਨੇ ਇਹ ਬੇਨਤੀ ਕੀਤੀ ਆ, ਵੀਡੀਓ ਜਾਰੀ ਕੀਤੀ ਆ ਕਿ ਇੱਥੇ ਜਦੋਂ ਆਉਂਦੇ ਆ ਤੇ ਸਿਰਫ ਸ਼ਰਧਾ ਨਾਲ ਆਇਆ ਕਰੋ। ਜਿਹੜੇ ਤੇ ਰਵਾਇਤੀ ਹਥਿਆਰ ਨੇ ਸਿੱਖ ਧਰਮ ਚ ਜਿਨ੍ਹਾਂ ਦੀ ਆਗਿਆ, ਉਹ ਤਾਂ ਪਾਓ, ਬਾਕੀ ਦੇ ਫਾਲਤੂ ਹਥਿਆਰ ਲੈ ਕੇ ਨਾ ਆਓ। ਤੁਸੀਂ ਦੂਸਰੇ ਰਾਹ ਚ ਆਉਣੇ ਆ, ਇੱਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰੋ, ਹਰ ਇੱਕ ਦੇ ਨਾਲ। ਬਹੁਤਾ ਉੱਪਰ ਚੜ ਕੇ ਤੇ ਅਗਲੇ ਦੀ ਬੇਇੱਜ਼ਤੀ ਕਰਨ ਵਾਲੇ ਢੰਗ ਨਾਲ ਨਾ ਬੋਲੋ
1: ਜੀ।
0: ਇਹੋ ਕੁਝ ਚੰਡੀਗੜ੍ਹ ਦੇ ਨੌਜਵਾਨ ਕਰਦੇ। ਚੰਡੀਗੜ੍ਹ ਦਾ ਇੱਕ ਨੌਜਵਾਨ ਕੱਲ ਸਵੇਰੇ ਉੱਥੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮਨਾਲੀ ਗਿਆ। ਮਨਾਲੀ ਤੁਹਾਨੂੰ ਪਤਾ ਕੁੱਲੂ ਤੋਂ ਵੀ ਅੱਗੇ ਜਾ ਕੇ ਉਹ ਟਿਕਾਣਾ ਜਿਹੜਾ ਬਹੁਤ ਵੱਡਾ ਟੂਰਿਸਟ ਪਲੇਸ ਹੈ ਤੇ ਜਿੱਥੇ ਗਰਮੀਆਂ ਵਿੱਚ ਵੀ ਬਰਫ਼ ਪਈ ਮਿਲ ਜਾਂਦੀ ਹੈ। ਉੱਥੇ ਜਾ ਕੇ ਇਹਨੇ ਮਾਲ ਰੋਡ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ। ਟ੍ਰੈਫਿਕ ਪੁਲਿਸ ਵਾਲੀ ਬੀਬੀ ਨੇ ਆਖਿਆ, ਜੀ ਆਹ ਬੋਰਡ ਪੜ੍ਹ ਲਓ, ਇੱਥੇ ਗੱਡੀ ਕੋਈ ਨੀ ਚੜ ਸਕਦੀ। ਉਹਨੇ ਆਖਿਆ ਮੈਂ ਤੇ ਚੜਾਉ। ਉਹ ਟ੍ਰੈਫਿਕ ਵਾਲੀ ਕੁੜੀ ਅੱਗੇ ਹੋ ਗਈ, ਇਹ ਥੱਲੇ ਉਤਰ ਕੇ ਤੂੰ ਤੂੰ ਮੈਂ ਕਰਕੇ ਬਹੁਤ ਬਦਕਲਾਮੀਆਂ ਨੇ ਕੀਤੀ, ਗੱਡੀ ਕੱਟੋ ਧੱਕੋ ਧੱਕੀ ਕੱਢ ਕੇ ਲੈ ਗਿਆ। ਉਸ ਬੀਬੀ ਨੇ ਵਾਇਰਸ ਕਰਕੇ ਅਗਲੇ ਪਾਸੇ ਪੁਲਿਸ ਵਾਲਿਆਂ ਨੇ ਗੱਡੀ ਫੜ ਲਈ। ਦਸਾਂ ਮਿੰਟਾਂ ਚ ਗੱਡੀ ਮੋੜ ਕੇ ਆਉਣੀ ਪੈ ਗਈ, ਪਰ ਨਾਲ 20,000 ਰੁਪਏ ਦਾ ਚਲਾਨ ਹੋ ਗਿਆ ਤੇ ਕੇਸ ਵੀ ਦਰਜ ਹੋ ਗਿਆ। ਟ੍ਰੈਫਿਕ ਪੁਲਿਸ ਦੀ ਕੁੜੀ ਨੂੰ ਪਤਾ ਸੀਗਾ ਬੋਲੋ। ਜਿਹੜੇ ਸਾਡੇ ਲੋਕ ਉੱਥੇ ਜਾਂਦੇ ਆ, ਇਸ ਗੱਲ ਨੂੰ ਸਮਝਦੇ ਕਿਉਂ ਨੀ ਕਿ ਅਸੀਂ ਦੂਜੇ ਰਾਜ ਵਿੱਚ ਆਏ ਆ। ਉਹਦੀ ਪੁਲਿਸ ਉੱਥੋਂ ਦੀ, ਉਹਨਾਂ ਨੇ ਆਪਣੇ ਨੇਮ ਕਾਨੂੰਨ ਮੰਨੇ ਆ। ਮੈਂ ਤਾਂ 1955-56 ਦੀਆਂ ਲਿਖਤਾਂ ਪੜ੍ਹਦਾ, ਉਹਨਾਂ ਵਿੱਚ ਵੀ ਲਿਖਿਆ ਸੀ ਕਿ ਸ਼ਿਮਲੇ ਦੇ ਮਾਲ ਰੋਡ ਦੇ ਉੱਤੇ ਰਾਸ਼ਟਰਪਤੀ ਦੀ ਕਾਰ ਆ ਸਕਦੀ ਹੈ, ਉਪ ਰਾਸ਼ਟਰਪਤੀ ਦੀ ਆ ਸਕਦੀ ਹੈ, ਚੀਫ ਜਸਟਿਸ ਦੀ ਆ ਸਕਦੀ ਹੈ, ਪ੍ਰਧਾਨ ਮੰਤਰੀ ਦੀ ਆ ਸਕਦੀ ਹੈ, ਗਵਰਨਰ ਦੀ ਤੇ ਮੁੱਖ ਮੰਤਰੀ ਦੀ ਆ ਸਕਦੀ ਹੈ। ਇਹਨਾਂ ਤੋਂ ਸਿਵਾ ਕਿਸੇ ਦੀ ਵੀ ਗੱਡੀ ਉਹਦੇ ਤੇ ਨਹੀਂ ਆ ਸਕਦੀ, ਇੱਥੋਂ ਤੱਕ ਕਿ ਪੁਲਿਸ ਦੇ ਆਈ ਜੀ ਦੀ ਗੱਡੀ ਵੀ ਨਹੀਂ ਆ ਸਕਦੀ। ਇਹ ਲੋਕ ਵੀ ਆਪਣਾ ਜਾ ਕੇ ਹੁਲੜਬਾਜੀ ਕਰਨਗੇ, ਤੂੰ ਕੁੱਟ ਖਾਣ ਕੇ ਹਟਦੇ ਸਾਡੇ ਲੋਕ ਹੈ ਨੀ ਗੇ। ਹਰ ਵਾਰੀ ਜਾਂਦੇ ਆ, ਕੁੱਟ ਵੀ ਖਾਂਦੇ ਆ, ਬਾਕੀ ਲੋਕਾਂ ਨੂੰ ਫਿਰ ਅਕਲ ਨਹੀਂ ਆਉਂਦੀ, ਸਮਝਣਾ ਚਾਹੀਦਾ ਕੁਛ
1: ਜੀ। ਪਰ ਸਰ, ਬਹੁਤ ਸਾਲ ਪਹਿਲਾਂ ਹੰਸਰਾਜ ਹੰਸ ਨੇ ਇੱਕ ਗੀਤ ਗਾਇਆ ਸੀ ਕਿ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ। ਇਹ ਗੀਤ ਮੈਨੂੰ ਯਾਦ ਆ ਗਿਆ ਅਗਲੀ ਖਬਰ ਪੜ੍ਹ ਕੇ, ਜਿੱਥੇ ਦਿੱਲੀ 'ਚ ਇੱਕ ਬੰਦਾ ਬਿਮਾਰ ਹੈ, ਕਿਡਨੀ ਫੇਲ ਹੈ, ਲਿਵਰ ਫੇਲ ਹੈ, ਦੋ ਧੀਆਂ ਨੇ, ਇੱਕ ਕਹਿੰਦੀ ਮੈਂ ਕਿਡਨੀ ਦਊਂਗੀ, ਦੂਜੀ ਕਹਿੰਦੀ ਮੈਂ ਲਿਵਰ ਦਊਂਗੀ। ਕਹਿੰਦੇ ਨੇ ਕਿ ਜਿਹਨੇ ਕਿਡਨੀ ਦੇਣੀ ਹੈ ਉਹਦਾ ਵਿਆਹ ਵੀ ਰੱਖਿਆ ਹੋਇਆ। ਕਿਵੇਂ ਦੇਖਦੇ ਹੋ ਜੀ ਇਸ ਮਿਸਾਲ ਨੂੰ?
0: ਇਹ ਗੱਲ ਠੀਕ ਹੈ। ਕੱਲ ਦਿੱਲੀ ਤੋਂ ਆਈ ਹੈ ਖਬਰ, ਉਹ ਆਦਮੀ ਜੇ ਉਹਨੂੰ ਇਹ ਦੋਵੇਂ ਚੀਜ਼ਾਂ ਨਹੀਂ ਮਿਲਦੀਆਂ ਤਾਂ ਉਹਦੀ ਮੌਤ ਹੋ ਜਾਣੀ। ਉਹਨਾਂ ਚੋਂ ਵੱਡੀ ਧੀ ਪੋਸਟ ਗ੍ਰੈਜੂਏਟ ਹੈ, ਯਾਨੀ ਮਾਸਟਰ ਡਿਗਰੀ ਉਹਦੇ ਕੋਲ ਹੈ। ਕੁੜੀ ਦਾ ਵਿਆਹ ਰੱਖਿਆ ਹੋਇਆ ਸੀ, ਡਾਕਟਰ ਨੇ ਆਖਿਆ ਕਿ ਹੁਣ ਹੋਰ ਕੋਈ ਰਸਤਾ ਨਹੀਂ ਰਹਿ ਗਿਆ, ਇਹਦਾ ਕਿਡਨੀ ਟ੍ਰਾਂਸਪਲਾਂਟ ਕਰਾਉਣਾ ਪੈਣਾ ਤੇ ਛੇਤੀ ਕਰਨਾ ਪੈਣਾ। ਧੀ ਨੇ ਆਖਿਆ ਜੀ ਮੈਂ ਕਿਡਨੀ ਦਊਂ। ਮਾਂ ਬਾਪ ਨੇ ਆਖਿਆ ਗੁੱਡੀ ਤੇਰਾ ਵਿਆਹ ਰੱਖਿਆ ਤੇ ਅਗਲੇ ਪਰਿਵਾਰ ਵਾਲੇ ਥੋੜਾ ਪਸੰਦ ਕਰਨਗੇ, ਕੁੜੀ ਆਈ ਤੇ ਉਹਦੀਆਂ ਕਿਡਨੀਆਂ ਨੇ, ਕਹਿੰਦੀ ਇਹਦੇ ਨਾਲ ਮੈਂ ਗੱਲ ਕਰੂੰ। ਗੱਲ ਉਹਨੇ ਵੀ ਕੀਤੀ, ਮਾਂ ਬਾਪ ਨੇ ਵੀ ਕੀਤੀ। ਇਹ ਕੁੜੀ ਦੀ ਦਲੇਰੀ ਵੇਖੋ ਕਿ ਬਾਪ ਖਾਤਰ ਏਡੀ ਵੱਡੀ ਕੁਰਬਾਨੀ ਕਰ ਰਹੀ ਹੈ, ਤੇ ਜਿਹੜਾ ਅਗਲਾ ਪਰਿਵਾਰ ਉਹ ਕਿੰਨਾ ਕੁ ਚੰਗਾ ਕਿ ਮੁੰਡੇ ਨੇ ਵੀ, ਮੁੰਡੇ ਦੀ ਮਾਂ ਨੇ ਵੀ, ਮੁੰਡੇ ਦੇ ਬਾਪ ਨੇ ਵੀ, ਸਾਰਿਆਂ ਨੇ ਆਖਿਆ ਕਿ ਜੇ ਇਹ ਧੀ ਆਪਣੇ ਬਾਪ ਵਾਸਤੇ ਏਡੀ ਵੱਡੀ ਕੁਰਬਾਨੀ ਕਰਦੀ ਆ ਤੇ ਅਸੀਂ ਇਹਦੀ ਕੁਰਬਾਨੀ ਦੀ ਕਦਰ ਕਰਦੇ ਹਾਂ। ਜੋ ਮਰਜ਼ੀ ਹੋਵੇ, ਅਸੀਂ ਆਪਣੀ ਇਸ ਕੁੜੀ ਦੇ ਨਾਲ ਖੜੇ ਹਾਂ ਤੇ ਆਪਣੇ ਬਾਪ ਦੀ ਜਾਨ ਬਚਾਵੇ। ਵਿਆਹ ਦੀ ਤਰੀਕ ਤਾਂ ਅਜੇ ਰੱਖੀ ਨੀ, ਉਦਾਂ ਮਿਥਿਆ ਕਿ ਛੇਤੀ ਕਰਨਾ। ਅਸੀਂ ਵਿਆਹ ਦੀਆਂ ਤਰੀਕਾਂ ਨਵੇਂ ਸਿਰ ਤੋਂ ਮਿਥ ਲਾਂਗੇ ਆਪਸੋ ਚ ਬੈਠ ਕੇ, ਅਸੀਂ ਪੂਰੀ ਤਰ੍ਹਾਂ ਇਹਦੇ ਨਾਲ ਖੜੇ ਹਾਂ। ਇਹ ਦੋਵੇਂ ਪਾਸਿਆਂ ਤੋਂ ਆਪਣੇ ਆਪ ਚ ਮਿਸਾਲ ਆ, ਕੁੜੀ ਵੱਲੋਂ ਏਡੀ ਵੱਡੀ ਕੁਰਬਾਨੀ ਪਿਓ ਵਾਸਤੇ ਤੇ ਮੁੰਡੇ ਵਾਲਿਆਂ ਵੱਲੋਂ ਇਹ। ਦੂਸਰੀ ਧੀ ਜਿਹੜੀ ਆ ਉਹ ਕਾਲਜ ਪੜ੍ਹਦੀ ਹੈ, ਉਹਨੇ ਆਖਿਆ ਜੀ ਲਿਵਰ ਦਾ ਹਿੱਸਾ ਮੈਂ ਦਊਂਗੀ। ਲਿਵਰ ਵੀ ਕੋਈ ਦੇਣ ਨੂੰ ਤਿਆਰ ਨਹੀਂ ਹੁੰਦਾ। ਉਹਨਾਂ ਦੋਵਾਂ ਧੀਆਂ ਨੇ ਬਾਪ ਵਾਸਤੇ ਜੋ ਕੁਛ ਕੀਤਾ ਉਹ ਵੀ ਕਾਬਲੇ ਤਾਰੀਫ਼ ਹੈ, ਹਰ ਇੱਕ ਨੂੰ ਸ਼ਲਾਘਾ ਕਰਨੀ ਚਾਹੀਦੀ ਹੈ। ਤੇ ਦੂਸਰਾ ਇਹ ਕਿ ਉਸ ਕੁੜੀ ਦੇ ਸਹੁਰਿਆਂ ਨੇ, ਉਹਦੇ ਇਨਲਾਜ ਨੇ ਜਿੱਡੀ ਵੱਡੀ ਗੱਲ ਆਖੀ ਹੈ। ਮੈਨੂੰ ਯਾਦ ਹੈ ਕਈ ਮਹੀਨੇ ਪਹਿਲਾਂ ਮੱਧ ਭਾਰਤ ਦੇ ਵਿੱਚ ਸੈਂਟਰਲ ਇੰਡੀਆ ਚ ਇੱਕ ਥਾਂ ਤੇ ਇੱਕ ਐਕਸੀਡੈਂਟ

0: ਇੱਕ ਕੁੜੀ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ। ਕੁੜੀ ਦਾ ਥੋੜੇ ਚਿਰ ਬਾਅਦ ਵਿਆਹ ਰੱਖਿਆ ਹੋਇਆ ਸੀ। ਉਹ ਜਿਹੜੇ ਮੁੰਡੇ ਵਾਲੇ ਸੀ ਉਹਨਾਂ ਨੂੰ ਜਦੋਂ ਪਤਾ ਲੱਗਾ ਤੇ ਇਹ ਤਾਂ ਸਾਰੇ ਸਮਝ ਗਏ ਸੀ ਹੁਣ ਵਿਆਹ ਵੀ ਕਰਦਾ, ਕੁੜੀ ਦੀਆਂ ਲੱਤਾਂ ਕੱਟੀਆਂ ਗਈਆਂ। ਉਹ ਆਏ, ਉਹਨਾਂ ਨੇ ਆ ਕੇ ਆਖਿਆ ਜੀ ਜੇ ਸਾਡੇ ਘਰ ਆਈ ਤੋਂ ਐਕਸੀਡੈਂਟ ਹੁੰਦਾ, ਲੱਤਾਂ ਕੱਟੀਆਂ ਜਾਂਦੀਆਂ, ਫਿਰ ਵੀ ਤੇ ਅਸੀਂ ਰੱਖਣੀ ਸੀ ਨਾ, ਇਹ ਸਾਡੀ ਕਿਸਮਤ ਹੈ, ਅਸੀਂ ਇਹਨੂੰ ਕੁੜੀ ਨੂੰ ਛੱਡਣਾ ਨੀ, ਅਸੀਂ ਇਸੇ ਤਰ੍ਹਾਂ ਵਿਆਹ ਕੇ ਲੈ ਕੇ ਜਾਵਾਂਗੇ। ਮੈਂ ਕਹਿੰਦਾ ਸਮਾਜ ਇਹੋ ਜਿਹੀਆਂ ਚੰਗੀਆਂ ਮਿਸਾਲਾਂ ਦੇ ਸਿਰ ਤੇ ਤੁਰਿਆ ਕਰਦਾ, ਕਿਉਂਕਿ ਲੀਡਰਾਂ ਨੇ ਚੋਰਾਂ ਨੇ ਇੱਥੇ ਰਹਿਣ ਕੱਖ ਨਹੀਂ ਦਿੱਤਾ। ਆਹ ਜਿਹੜੀਆਂ ਜਗਦੀਆਂ ਮਿਸਾਲਾਂ ਅਸੀਂ ਇਹਨਾਂ ਤੋਂ ਰੋਸ਼ਨੀ ਲੈ ਕੇ ਚੱਲੀਏ, ਚੰਗਾ ਰਹੇਗਾ।
1: ਬਿਲਕੁਲ ਜੀ, ਬਹੁਤ ਸੋਹਣੇ ਵਿਚਾਰ। ਪਨੂੰ ਸਾਹਿਬ, ਪ੍ਰੋਗਰਾਮ ਦਾ ਸਮਾਂ ਜਿਹੜਾ ਖਤਮ ਹੋ ਗਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਸੋਹਣੇ ਵਿਚਾਰ ਜਿਹੜੇ ਨੇ ਲਿਸਨਰਸ ਦੇ ਅੱਗੇ ਰੱਖੇ ਨੇ, ਬਹੁਤ ਬਹੁਤ ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ, ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ, ਨਾਟ 14, ਇਟਸ 40. 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7, 24 ਘੰਟੇ ਖੁੱਲ੍ਹੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ, ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039360777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ
1: ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
6: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ

0: ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਛੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸਟਰ ਡਰਾਈਵ
3: ਦੂਜੀ ਲੋਕੇਸ਼ਨ 117-7771 ਐਵੇਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222 ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
3: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
4: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦਿਨ ਵੀਰਵਾਰ ਜੂਨ ਮਹੀਨੇ ਦੀ 18 ਤਰੀਕ ਸੰਨ 2026 4:11 ਹੋ ਰਹੇ ਨੇ ਸ਼ਾਮ ਦੇ ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਆਪ ਜੀ ਨਾਲ ਸਾਥ ਰਹੇਗਾ 5 ਵਜੇ ਸਵਰੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ ਉਸ ਤੋਂ ਬਾਅਦ 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਦੀ ਨਜ਼ਰ ਕੀਤਾ ਜਾਵੇਗਾ ਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਗੱਲਬਾਤ ਲੈ ਕੇ ਸਵਲੀਨ ਕੌਰ ਜੱਸੜ ਫਿਰ ਹਾਜ਼ਰ ਹੋਣਗੇ ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੀ ਸਾਂਝ ਪਾਵਾਂਗੇ ਤੇ ਇਹ ਜਿਹੜੀ ਸਾਂਝ ਹੈ ਜੀ ਇਸ ਵਿੱਚ ਵਿਸ਼ਵ ਦੀਆਂ ਚੋਣਵੀਆਂ ਖਬਰਾਂ ਤੇ ਚਰਚਾ ਕਰਨੀ ਹੈ ਕੈਨੇਡਾ ਦੀਆਂ ਖਬਰਾਂ ਅੱਜ ਥੋੜੀਆਂ ਜ਼ਿਆਦਾ ਨੇ ਮਾਫ਼ੀ ਚਾਹਵਾਂਗੇ ਅਗਰ ਕੁਛ ਖਬਰਾਂ ਰਹਿ ਜਾਣ ਲੇਕਿਨ ਖਬਰਾਂ ਬਹੁਤ ਅਹਿਮ ਨੇ ਸ਼ੇਅਰ ਵੀ ਕਰਨੀਆਂ ਨੇ ਨਾਲ ਨਾਲ ਫੀਫਾ ਵਿਸ਼ਵ ਕੱਪ ਦੇ ਵਿੱਚ ਕੈਨੇਡਾ ਦਾ ਇਸ ਵੇਲੇ ਮੈਚ ਹੋ ਰਿਹਾ ਉਸ ਦੀ ਅਪਡੇਟ ਵੀ ਆਪ ਜੀ ਨੂੰ ਦੇਵਾਂਗੇ ਜੀ ਗਰੁੱਪ ਸਟੇਜ ਗਰੁੱਪ B ਦਾ ਇਹ ਮੈਚ ਹੈ ਇਹਦੇ ਬਾਰੇ ਜਾਣਕਾਰੀ ਦੇਵਾਂਗੇ

ਪ੍ਰੋਗਰਾਮ ਵਿੱਚ ਕਤਰ ਦੇ ਨਾਲ ਇਹ ਜੋ ਮੁਕਾਬਲਾ ਹੋ ਰਿਹਾ ਇਸ ਦੀ ਅਪਡੇਟ ਆਪ ਜੀ ਨੂੰ ਦਿੰਦੇ ਰਹਾਂਗੇ। ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰ ਲਈਏ। ਇਸ ਵੇਲੇ 17 ਡਿਗਰੀ ਸੈਲਸੀਅਸ ਹੈ। ਜੇ ਅਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਰਾਤ ਨੂੰ 6, ਉਸ ਤੋਂ ਅਗਲੇ ਦਿਨ 21 ਅਤੇ 9, ਫਿਰ 19 ਅਤੇ 12, ਫਿਰ 12 ਅਤੇ 9, ਫਿਰ 16 ਅਤੇ 9। ਵੀਕਐਂਡ 'ਤੇ ਇਸ ਤਰ੍ਹਾਂ ਦਾ ਮੌਸਮ ਰੰਗ ਬਿਰੰਗਾ ਜਿਹਾ, ਕਦੇ ਧੁੱਪ ਕਦੇ ਬੱਦਲ ਕਦੇ ਹਲਕੀ ਫੁਲਕੀ ਬਾਰਿਸ਼, ਮਿਕਸ ਜਿਹਾ ਮੌਸਮ ਜਿਹੜਾ ਹੈ ਜੀ ਉਹ ਬਣਿਆ ਰਹੇਗਾ ਆਉਣ ਵਾਲੇ ਦਿਨਾਂ ਦੇ ਵਿੱਚ। ਇਸ ਤੋਂ ਇਲਾਵਾ ਅਸੀਂ ਜਿਹੜੀਆਂ ਖਬਰਾਂ 'ਤੇ ਅੱਜ ਝਾਤ ਪਾਉਣੀ ਹੈ ਉਹਨਾਂ ਵਿੱਚ ਸਭ ਤੋਂ ਵੱਡੀ ਖਬਰ 'ਤੇ ਚਰਚਾ ਕਰਾਂਗੇ ਕਿ USA ਅਤੇ ਇਰਾਨ ਦੁਆਰਾ ਜੰਗ ਬੰਦੀ ਦੇ ਸਮਝੌਤੇ 'ਤੇ ਹਸਤਾਖਰ ਸਾਈਨ ਕਰ ਦਿੱਤੇ ਗਏ ਨੇ। ਸਟੇਟ ਆਫ ਫਾਰਮੂਜ ਦਾ ਨੇਵਲ ਬਲੋਕੇਡ ਇਰਾਨ ਨੇ, ਇਰਾਨ ਦੇ ਉੱਪਰ ਜੋ ਥੁੱਪਿਆ ਹੋਇਆ ਸੀ USA ਵੱਲੋਂ, ਉਹ ਵੀ ਚੁੱਕ ਦਿੱਤਾ ਗਿਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਇਸ ਸ਼ਾਂਤੀ ਸਮਝੌਤੇ ਦੀ ਸਿਫਤ ਕੀਤੀ ਹੈ। ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਅਤੇ ਕੈਨੇਡਾ ਦੇ ਨਾਲ ਸੰਬੰਧ ਕਿਹੋ ਜਿਹੇ ਰਹਿਣਗੇ USA ਦੇ, ਕੀ ਸਮਝੌਤਾ ਕੋਈ ਵਪਾਰਕ ਹੋ ਸਕੇਗਾ, ਇਸ ਮੁੱਦੇ 'ਤੇ ਵੀ ਕਾਰਨੀ ਨੇ ਬਹੁਤ ਅਹਿਮ ਬਿਆਨ ਦਿੱਤਾ, ਚਰਚਾ ਕਰਾਂਗੇ। ਸਾਲ 2026 ਦੇ ਪਹਿਲੇ 3 ਮਹੀਨੇ ਜਨਵਰੀ, ਫਰਵਰੀ ਅਤੇ ਮਾਰਚ, ਇਹਨਾਂ ਵਿੱਚ ਕੈਨੇਡਾ ਦੀ ਆਬਾਦੀ ਫਿਰ ਘਟੀ ਹੈ। ਇਹਦੇ 'ਤੇ ਚਰਚਾ ਕਰਾਂਗੇ। ਕੈਨੇਡਾ ਛੱਡ ਕੇ ਜਾਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਹ ਇੱਕ ਰਿਪੋਰਟ ਜਿਹੜੀ ਆਈ ਹੈ ਇਹਦੇ 'ਤੇ ਚਰਚਾ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਦੇ ਰੰਬਲਰ ਰਿਜ ਵਿੱਚ, ਜਿਸ ਜਗ੍ਹਾ 'ਤੇ ਮੈਸ ਸ਼ੂਟਿੰਗ ਹੋਈ ਸੀ, ਉਸ ਜਗ੍ਹਾ 'ਤੇ ਨਵਾਂ ਸਕੂਲ ਅਤੇ ਹੈਲਥ ਕੇਅਰ ਸੈਂਟਰ ਬਣਾਉਣ ਲਈ $200 ਮਿਲੀਅਨ ਗ੍ਰਾਂਟ ਜਾਰੀ ਕੀਤੀ ਗਈ ਹੈ। ਵਿਸ਼ਵ ਦੀਆਂ ਟੌਪ ਦੀਆਂ 100 ਯੂਨੀਵਰਸਿਟੀਆਂ ਵਿੱਚ ਕੈਨੇਡਾ ਦੀਆਂ 4 ਯੂਨੀਵਰਸਿਟੀਆਂ ਆਉਂਦੀਆਂ ਨੇ। ਇਹਦੇ ਬਾਰੇ ਚਰਚਾ ਕਰਾਂਗੇ। ਇੱਕ ਰੈਂਕਿੰਗ ਅਸੀਂ ਇੱਕ ਦਿਨ ਪਹਿਲਾਂ ਵੀ ਸਾਂਝੀ ਕੀਤੀ ਸੀ, ਲੇਕਿਨ ਹੁਣ ਇੱਕ ਹੋਰ ਰੈਂਕਿੰਗ ਆਈ ਹੈ ਜਿਸ ਵਿੱਚ ਵਿਸ਼ਵ ਦੀਆਂ 2000 ਯੂਨੀਵਰਸਿਟੀਆਂ ਨੂੰ ਰੈਂਕ ਕੀਤਾ ਗਿਆ। ਕੈਨੇਡਾ ਦੇ ਵਿੱਚ ਨਵੇਂ ਸਟੂਡੈਂਟ ਆਉਣੇ ਕਿੰਨੇ ਘੱਟ ਗਏ ਨੇ ਅਤੇ ਇਮੀਗ੍ਰੇਸ਼ਨ ਦਾ ਬੈਕਲੌਗ ਕਿੰਨਾ ਕੁ ਹੈ, ਭਾਵ ਜਮ੍ਹਾਂ ਅਰਜ਼ੀਆਂ ਕਿੰਨੀਆਂ ਕੁ ਪਈਆਂ ਨੇ, ਇਹਨਾਂ 'ਤੇ ਚਰਚਾ ਕਰਾਂਗੇ। ਅਲਬਰਟਾ ਸਰਕਾਰ 34 ਲੱਖ ਅਲਬਰਟਾ ਵਾਸੀਆਂ ਨੂੰ $100 ਐਨਰਜੀ ਰਿਬੇਟ ਦੇਵੇਗੀ। ਸੋ ਇਹ ਕਿਹਨੂੰ ਕਿਹਨੂੰ ਮਿਲੇਗੀ ਇਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਕੁਛ ਹੋਰ ਖਬਰਾਂ ਹੈਗੀਆਂ ਨੇ ਵਿਸ਼ਵ ਦੀਆਂ, ਲੇਕਿਨ ਜੇ ਸਮਾਂ ਹੋਇਆ ਤਾਂ ਉਹ ਸਾਂਝੀਆਂ ਕਰਾਂਗੇ ਸਮੇਂ ਦਾ, ਕਿਉਂਕਿ 5 ਵਜੇ ਤੱਕ ਹੀ ਹੈ ਸਾਡੇ ਕੋਲ। ਸੋ ਕੋਸ਼ਿਸ਼ ਹੋਵੇਗੀ ਕਿ ਉਹਨਾਂ ਵਿੱਚੋਂ ਵੱਧ ਤੋਂ ਵੱਧ ਖਬਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਸਕੀਏ। ਇਸ ਤੋਂ ਇਲਾਵਾ ਜੀ, ਸਪੌਂਸਰਾਂ ਬਾਰੇ ਜਾਣਕਾਰੀ ਸਾਂਝੀ ਕਰ ਦਈਏ। ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਪਹੁੰਚ ਰਿਹਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਅਗਰ ਤੁਸੀਂ ਲੈਣੇ ਨੇ ਤਾਂ 587-832-1208 'ਤੇ ਸੰਪਰਕ ਕਰ ਲਓ ਮਾਨਸ ਪਹੁਜਾ ਹੋਰਾਂ ਨਾਲ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਣਾ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਤੇ ਬਿੱਲ ਸਰਕਾਰ ਨੂੰ ਭੇਜਦੀ ਹੈ। ਫੋਨ ਹੈ ਜੀ 825-760-0983। YYC ਹੋਮ ਕੇਅਰ, ਵੀਰਪਾਲ ਕੌਰ ਹੋਰਾਂ ਨਾਲ ਸੰਪਰਕ ਕਰੋ ਅਗਰ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਮਦਦ ਦੀ ਲੋੜ ਹੈ ਸਰਕਾਰੀ ਖਰਚੇ 'ਤੇ। OSS ਸਮਾਈਲ ਮੈਡੀਕਲ ਕਲੀਨਿਕ ਹੈ ਜੀ ਸਨਰਿਜ ਦੇ ਵਿੱਚ, ਨਵੇਂ ਪੇਸ਼ੈਂਟਸ ਵੀ ਲਏ ਜਾ ਰਹੇ ਨੇ, ਐਕਸਪਰਟ ਡਾਕਟਰਸ ਨੇ, ਅਪੁਆਇੰਟਮੈਂਟ ਦੀ ਕੋਈ ਲੋੜ ਨਹੀਂ ਹੈ। OSS ਸਮਾਈਲ ਮੈਡੀਕਲ ਕਲੀਨਿਕ ਜਿਹੜਾ ਹੈ ਸਨਰਿਜ ਦੇ ਵਿੱਚ ਹੈ ਅਤੇ ਫੋਨ ਨੰਬਰ ਤੁਸੀਂ ਨੋਟ ਕਰ ਲਓ 587-617-4496। ਜਾਂ ਤੁਸੀਂ ਪਹੁੰਚ ਜਾਓ OSS ਸਮਾਈਲ ਮੈਡੀਕਲ ਸਨਰਿਜ ਦੇ ਵਿੱਚ, ਸਰਚ ਕਰਕੇ ਰਸਤੇ ਤੁਸੀਂ ਪਹੁੰਚੋ ਅਤੇ ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ।

ਅਪਾਇੰਟਮੈਂਟ ਦੀ ਲੋੜ ਨਹੀਂ ਹੈ। ਮਰਸੀਡੀਜ਼ ਬੈਂਜ਼ ਕੰਟਰੀ ਹੈਲਥ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਡੀਜ਼ ਦੀ, ਤੇ ਜੇ ਤੁਸੀਂ ਵਧੀਆ ਡੀਲ ਵੀ ਬਣਾਉਣਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਹੋਰੀ ਆਪ ਜੀ ਨੂੰ ਇਹ ਡੀਲ ਲੈ ਕੇ ਦੇ ਸਕਦੇ ਨੇ 403-900-367-5-4039-03-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ, ਸੁਪਰਵਿਜ਼ਨ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਤੁਸੀਂ ਇਹਨਾਂ ਨਾਲ ਸੰਪਰਕ ਕਰੋ 403-404-3500 403-403-5500 ਪੰਜਾਬ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਖਾਣ ਲਈ ਜਾਂ ਇਹਨਾਂ ਦੇ ਰੋਜ਼ਾਨਾ ਜਿਹੜੇ ਸਵੇਰੇ 10 ਵਜੇ ਤੋਂ 4 ਵਜੇ ਤੱਕ ਬਫੇ ਦੇ ਵਿੱਚ 40 ਤੋਂ ਵੱਧ ਆਈਟਮਾਂ ਦਾ ਆਨੰਦ ਮਾਣਨ ਲਈ ਤੁਸੀਂ ਪਹੁੰਚੋ ਜੀ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਮਦਰ ਇੰਡੀਆ ਰੈਸਟੋਰੈਂਟ ਜੋ ਕਿ ਹੈ ਨੌਰਥ ਅਤੇ ਸਾਊਥ ਇੰਡੀਅਨ ਕੁਜ਼ੀਨ। ਖਾਸ ਗੱਲ ਇਹ ਕਿ ਇਹ 24 ਘੰਟੇ 7 ਦਿਨ ਖੁੱਲ੍ਹਾ ਅਤੇ 40 ਤੱਕ ਗੈਸਟ ਜਿਹੜੇ ਨੇ ਉਹਨਾਂ ਦੇ ਪਾਰਟੀ ਦਾ ਪ੍ਰਬੰਧ ਵੀ ਹੈ ਇੱਥੇ, ਅਤੇ ਪ੍ਰਾਈਵੇਟ ਫੈਮਿਲੀ ਦੇ ਨਾਲ ਤੁਸੀਂ ਖਾਣਾ ਖਾਣਾ ਹੋਵੇ ਅਤੇ ਖੁੱਲ੍ਹਾ ਡੁੱਲਾ ਮਾਹੌਲ ਹੈ ਇਹਨਾਂ ਕੋਲ ਮਦਰ ਇੰਡੀਆ ਰੈਸਟੋਰੈਂਟ। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਦੇ ਵਿੱਚ ਹੈ ਜੀ ਪਿਕਸਲ ਫੋਟੋ ਸਟੂਡੀਓ, ਜਿੱਥੋਂ ਸਿਰਫ $7 ਦੇ ਵਿੱਚ 2 ਪਾਸਪੋਰਟ ਫੋਟੋਆਂ ਤੁਸੀਂ ਬਣਵਾ ਸਕਦੇ ਹੋ ਅਤੇ ਇਹ ਪਾਸਪੋਰਟ ਫੋਟੋਆਂ ਬਹੁਤ ਹਾਈ ਕੁਆਲਿਟੀ ਦੇ ਵਿੱਚ ਆਪ ਜੀ ਨੂੰ ਦਿੱਤੀਆਂ ਜਾਣਗੀਆਂ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਸਿਰਫ $7 ਵਿੱਚ ਪਾਸਪੋਰਟ ਫੋਟੋਆਂ ਤੋਂ ਇਲਾਵਾ ਫੈਮਿਲੀ ਅਤੇ ਬੱਚਿਆਂ ਦੇ ਪੋਰਟਰੇਟਸ ਉਹ ਵੀ ਆਪ ਜੀ ਨੂੰ ਤਿਆਰ ਕਰ ਦੇਣਗੇ ਗੁੱਡ ਕੁਆਲਿਟੀ ਵਿੱਚ। ਫੋਟੋਆਂ ਵੱਡੀਆਂ ਤੁਸੀਂ ਪ੍ਰਿੰਟ ਕਰਨੀਆਂ ਹੋਣ, ਛੋਟੀਆਂ ਕਿਸੇ ਤਰ੍ਹਾਂ ਦਾ ਸਾਈਜ਼ ਪ੍ਰਿੰਟ ਕਰਵਾਉਣਾ ਹੋਵੇ ਫਰੇਮ ਵੀ ਲਾ ਕੇ ਦੇਣਗੇ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ। ਫੋਨ 403-947-0060। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਹੁਣ ਖਬਰਾਂ ਵੱਲ ਨੂੰ ਚੱਲਦੇ ਹਾਂ ਅਤੇ ਇਹਦੇ ਵਿੱਚ ਜਿਹੜੀ ਖਾਸ ਗੱਲ ਇਹ ਹੈ ਜੀ ਕਿ ਅਸੀਂ ਹੁਣ ਜਿਹੜਾ ਅਪਡੇਟ ਦੇ ਦਈਏ ਤੁਹਾਨੂੰ ਫੀਫਾ ਵਿਸ਼ਵ ਕੱਪ ਦੀ ਕਿ ਕੈਨੇਡਾ ਵਾਲਿਆਂ ਨੇ ਗੋਲ ਇੱਕ ਕਰ ਦਿੱਤਾ ਅਤੇ 1-0 ਨਾਲ ਕਤਰ ਦੀ ਟੀਮ ਤੋਂ ਅੱਗੇ ਨੇ। ਵੈਨਕੂਵਰ ਦੇ ਵਿੱਚ ਗਰੁੱਪ ਸਟੇਜ ਗਰੁੱਪ ਬੀ ਦਾ ਮੈਚ ਜਿਹੜਾ ਹੈ ਉਹ ਖੇਡਿਆ ਜਾ ਰਿਹਾ। ਕੈਨੇਡਾ ਵਾਲਿਆਂ ਨੇ ਗੋਲ ਕੀਤਾ। ਇਸ ਗਰੁੱਪ ਦੇ ਵਿੱਚ ਕੈਨੇਡਾ ਦੇ ਨਾਲ ਸਵਿਟਜ਼ਰਲੈਂਡ, ਕਤਰ, ਬੋਸਨੀਆ, ਹਰਜ਼ੇਗੋਵੀਨਾ ਨੇ ਅਤੇ ਇਸ ਵੇਲੇ ਕੈਨੇਡਾ ਦੂਸਰੀ ਪੋਜੀਸ਼ਨ 'ਤੇ ਹੈ। ਜੇ ਅੱਜ ਮੈਚ ਜਿੱਤ ਜਾਂਦੇ ਨੇ ਅਤੇ ਕੈਨੇਡਾ ਵਾਲੇ ਠੀਕ ਠਾਕ ਪੋਜੀਸ਼ਨ ਦੇ ਵਿੱਚ ਇਸ ਗਰੁੱਪ ਦੇ ਵਿੱਚ ਆ ਸਕਦੇ ਨੇ। ਖੈਰ ਇਹ ਜਾਰੀ ਰੱਖਾਂਗੇ, ਲੇਕਿਨ ਬਹੁਤ ਜਿਹੜੀ ਵੱਡੀ ਖਬਰ ਹੈ ਜਿਸ ਨਾਲ ਬੜੀ ਰਾਹਤ ਮਿਲੇਗੀ, ਉਸ ਤੋਂ ਅਗਲੀ ਜਿਹੜੀ ਹੈ ਉਹ ਵੀ ਰਾਹਤ ਵਾਲੀ ਹੈ। ਅਲਬਰਟਾ ਵਾਲੇ ਕਈ ਵਾਰੀ ਬਹੁਤ ਹੀ ਪਸੰਦ ਨਹੀਂ ਕਰਦੇ, ਲੇਕਿਨ ਆਮ ਲੋਕ ਤਾਂ ਸ਼ਾਇਦ ਕਰਨ। ਕੱਚੇ ਤੇਲ ਦੀਆਂ ਕੀਮਤਾਂ ਡਿੱਗੀਆਂ ਨੇ ਜੀ, ਇਹ ਕਈ ਦਿਨਾਂ ਤੋਂ ਅਸੀਂ ਰਿਪੋਰਟ ਕਰ ਰਹੇ ਹਾਂ ਜਿਸ ਦਿਨ ਦੀ ਇਹ ਜੰਗਬੰਦੀ ਦਾ ਐਲਾਨ ਜਿਹਾ ਹੋਇਆ। ਸੋ ਇਹ ਜੋ 28 ਫਰਵਰੀ ਤੋਂ ਬਾਅਦ ਇੱਕ ਸਿਲਸਿਲਾ ਸ਼ੁਰੂ ਹੋਇਆ ਸੀ ਕਿ ਤੇਲ ਦੀਆਂ ਕੀਮਤਾਂ ਅਸਮਾਨ ਛੋਣ ਲੱਗੀਆਂ ਸੀ ਮਿਡਲ ਈਸਟ ਦੀ ਲੜਾਈ ਕਰਕੇ, ਇਸ ਵੇਲੇ WTI ਜੋ ਕਰੂਡ ਆਇਲ ਹੈ ਵੈਸਟ ਟੈਕਸਿਸ ਇੰਟਰਮੀਡੀਏਟ ਉਹ $76.77 ਦੇ ਆਸ ਪਾਸ ਟਰੇਡ ਹੋ ਰਿਹਾ। ਜੋ ਬ੍ਰੈਂਟ ਕਰੂਡ ਹੈ ਜੀ ਉਹ 79-80-79-80 ਦੇ ਵਿਚਕਾਰ ਟਰੇਡ ਹੋ ਰਿਹਾ। ਸੋ ਕੀਮਤਾਂ ਥੱਲੇ ਆਈਆਂ ਨੇ ਜੀ। ਜਿੱਥੇ ਤੱਕ ਕਰੰਸੀ ਦੀ ਗੱਲ ਹੈ, ਕੈਨੇਡੀਅਨ ਕਰੰਸੀ ਨੂੰ ਝਟਕਾ ਜ਼ਿਆਦਾ ਲੱਗਾ ਹੈ, USA ਦੇ ਨੂੰ ਵੀ ਲੱਗਾ ਹੈ। ਅਗਰ ਤੁਹਾਡੇ ਕੋਲ 1 USA ਦਾ ਡਾਲਰ ਹੈ ਤਾਂ ਤੁਹਾਨੂੰ ਅੱਜ ਉਹਦੇ ਅਮਰੀਕਾ ਦੇ $1.40 41 ਮਿਲਣਗੇ, $41। ਇਹਦੇ ਉਲਟ ਅਗਰ ਤੁਹਾਡੇ ਕੋਲ 1 Canadian ਹੈ ਤਾਂ ਤੁਹਾਨੂੰ 70 ਜਿਹੜੇ ਨੇ ਉਹ ਅਮਰੀਕਾ ਦੇ ਮਿਲ ਜਾਣਗੇ, ਕੀਮਤਾਂ ਡਿੱਗੀਆਂ ਨੇ। ਜੇ USA ਦੇ ਮੁਕਾਬਲੇ ਇੰਡੀਅਨ ਰੁਪਏ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ ਪਿਛਲੇ ਦਿਨਾਂ ਦੇ ਵਿੱਚ 97 ਦੇ ਲਾਗੇ ਰਿਕਾਰਡ ਜਿਹੜੀ ਸੀ 96.79-80 ਤੱਕ ਪਹੁੰਚ ਗਈ ਸੀ, ਇਸ ਵੇਲੇ ਕਾਫੀ ਥੱਲੇ ਆ ਕੇ ਅੱਜ $94.33 ਦਾ 1 American ਵਿਕ ਰਿਹਾ ਜੀ। ਜੇ ਕੈਨੇਡੀਅਨਾਂ ਦੀ ਗੱਲ ਕੀਤੀ ਜਾਵੇ ਤਾਂ ਕੈਨੇਡੀਅਨ ਵੀ ਥੱਲੇ ਆਇਆ। ਕੈਨੇਡਾ ਦਾ ਜੋ ਕਿ 70-75 ਦੇ ਲਾਗੇ ਕ੍ਰੋਸ ਕਰ ਗਿਆ ਸੀ, ਕੀਮਤ ਡਿੱਗਦੀ ਹੋਈ ਤਕਰੀਬਨ 4 ਰੁਪਏ ਹੋਰ ਘੱਟ ਮਿਲ ਰਹੇ ਨੇ ਇਸ ਵੇਲੇ। ਅੱਜ ਤੁਹਾਨੂੰ $66.75 ਮਿਲ ਸਕਦੇ ਨੇ 1 Canadian ਦੀ ਕੀਮਤ ਲਗਾਤਾਰ। ਇਹ ਕਹਿ ਲਓ ਕਿ 20 May ਤੋਂ ਬਾਅਦ ਲਗਾਤਾਰ ਥੱਲੇ ਨੂੰ ਖਿਸਕਦੀ ਹੋਈ ਕੈਨੇਡੀਅਨ ਡਾਲਰ ਦੀ ਇੰਡੀਅਨ ਰੁਪਏ ਦੇ ਮੁਕਾਬਲੇ।

ਇਹ ਉਤਰਾਅ ਚੜਾਅ ਚੱਲਦੇ ਰਹਿੰਦੇ ਨੇ ਜੀ। ਤੇ ਅਸੀਂ ਹੁਣ ਉਸ ਖਬਰ ਵੱਲ ਚੱਲਦੇ ਹਾਂ ਜਿਸ ਵਿੱਚ ਇਹ ਕਿਹਾ ਗਿਆ ਕਿ USA ਦੇ ਪ੍ਰੈਜੀਡੈਂਟ ਡੋਨਲਡ ਟਰੰਪ ਤੇ ਇਰਾਨ ਦੇ ਪ੍ਰੈਜੀਡੈਂਟ ਮਸੂਦ ਪੇਸ਼ਕੀਨ ਨੇ ਇਲੈਕਟ੍ਰੋਨਿਕਲੀ ਸਾਈਨ ਕੀਤਾ ਹੈ MOU ਤੇ। ਇਰਾਨ ਦੇ ਪ੍ਰੈਜੀਡੈਂਟ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ, ਅਮਰੀਕਾ ਵੱਲੋਂ ਵੀ ਹੋ ਗਈ ਹੈ, ਦੁਨੀਆ ਵੱਲੋਂ ਇਸ ਚੀਜ਼ 'ਤੇ ਆਪੋ ਆਪਣੇ ਵਿਚਾਰ ਵੀ ਆ ਰਹੇ ਨੇ, ਵੈਲਕਮ ਕੀਤਾ ਜਾ ਰਿਹਾ ਇਸ ਡੀਲ ਨੂੰ। ਅਤੇ ਇਸ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੇ ਵਿੱਚ, ਸ਼ਾਂਤੀ ਸਮਝੌਤੇ ਦੇ ਵਿੱਚ, US ਇਰਾਨ ਵਾਰ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਗਿਆ, ਸੀਜ਼ ਫਾਇਰ ਹੈ ਜੀ, ਪਰਮਾਨੈਂਟ। ਪਾਕਿਸਤਾਨ ਵੱਲੋਂ ਜੋ ਕਿ ਇਸ ਪੀਸ ਪ੍ਰੋਸੈਸ ਨੂੰ ਪਰਸੂ ਕੀਤਾ ਜਾ ਰਿਹਾ ਸੀ, ਉਹਨਾਂ ਨੇ ਕਿਹਾ ਕਿ ਇਸ ਦਾ ਨਾਮ ਇਸਲਾਮਾਬਾਦ MOU ਹੈ ਅਤੇ ਇਹ ਬੁੱਧਵਾਰ ਤੋਂ ਲਾਗੂ ਹੋ ਰਿਹਾ, ਅੱਜ ਤੋਂ ਹੋ ਚੁੱਕਾ ਹੈ। ਇਸਲਾਮਾਬਾਦ MOU ਪਾਕਿਸਤਾਨ ਦੀ ਕੈਪੀਟਲ ਦੇ ਨਾਂ 'ਤੇ। US ਅਫੀਸ਼ੀਅਲਸ ਨੇ ਕਿਹਾ ਕਿ ਐਗਰੀਮੈਂਟ ਦੇ ਵਿੱਚ ਇਰਾਨ ਜੋ ਹੈ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਕਿ ਉਹ ਨਿਊਕਲੀਅਰ ਹਥਿਆਰ ਨਹੀਂ ਤਿਆਰ ਕਰਨਗੇ ਅਤੇ ਸਾਰੇ ਫਰੰਟਸ 'ਤੇ ਲੜਾਈ ਨੂੰ ਬੰਦ ਕਰਨਗੇ ਉਹ ਅਤੇ ਸਟ੍ਰੇਟ ਆਫ ਹੋਰਮਜ਼ ਖੋਲ੍ਹ ਦੇਣਗੇ। ਇਹਦੇ ਵਿੱਚ ਜਿਹੜੀਆਂ ਡਿਟੇਲਸ ਜਿਹੜੀਆਂ ਨੇ ਇਸ ਐਗਰੀਮੈਂਟ ਦੀ, ਜੋ 60 ਦਿਨਾਂ ਦਾ ਜਿਹੜਾ ਐਕਸਟੈਂਡ ਜਿਹੜਾ ਸੀਜ਼ ਫਾਇਰ ਉਹਨੂੰ ਐਕਸਟੈਂਡ ਕੀਤਾ ਗਿਆ ਅਤੇ ਨੈਗੋਸ਼ੀਏਸ਼ਨ ਜਿਹੜੀ ਇਰਾਨ ਦੇ ਨਿਊਕਲੀਅਰ ਪਾਵਰ ਨੂੰ ਲੈ ਕੇ USA ਦੀਆਂ ਪਾਬੰਦੀਆਂ ਇਰਾਨ 'ਤੇ ਲੱਗੀਆਂ ਜਾਂ ਉਹਨਾਂ ਦੇ ਐਸਿਡ ਫਰੀਜ਼ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਵਾਰਤਾ ਚੱਲਦੀ ਰਹੇਗੀ। ਦੁਨੀਆ ਦੇ ਲੀਡਰ ਕੀ ਕਹਿੰਦੇ ਨੇ? ਇਰਾਨ ਦੇ ਸੁਪਰੀਮ ਲੀਡਰ ਆਇਤੋਲਾ ਮੁਜਤਬਾ ਖਮੈਨਾਈ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਐਗਰੀਮੈਂਟ ਨੂੰ ਅਪਰੂਵ ਕਰ ਦਿੱਤਾ ਗਿਆ ਕਿ ਭਾਵੇਂ ਕਿ ਕਹਿੰਦੇ ਮੇਰੇ ਵੱਖਰੇ ਵਿਚਾਰ ਸੀ ਪਰ ਮੈਂ ਅਪਰੂਵ ਕਰ ਦਿੱਤੇ ਆ, ਹੋਰ ਕੋਈ ਗੱਲ ਨਹੀਂ ਕੀਤੀ। ਇਸ ਤੋਂ ਇਲਾਵਾ ਕੁਛ ਉਹਨਾਂ ਦੇ ਆਪਣੇ ਮਿਨਿਸਟਰੀ ਵੱਲੋਂ ਵੀ ਇਹ ਪ੍ਰੋਗਰਾਮ ਜਿਹੜੇ ਨੇ ਇਸ ਦੇ ਬਾਰੇ ਕਿ ਇਸ MOU ਦੇ ਬਾਰੇ ਜਿਸ ਤਰ੍ਹਾਂ ਦੇ ਉਹਨਾਂ ਨੇ ਗੱਲਾਂ ਕੀਤੀਆਂ ਨੇ ਉਹਨਾਂ ਵਿੱਚੋਂ ਕਿਤੇ ਕਿਤੇ ਉਹ ਇਸ ਤਰ੍ਹਾਂ ਦੀ ਝਲਕ ਦੇ ਰਹੇ ਨੇ, ਜਿੱਥੇ ਕਹਿ ਰਹੇ ਨੇ ਕਿ ਇਹ ਡੀਲ ਸਾਡੇ ਨਾਲੋਂ ਜ਼ਿਆਦਾ ਅਮਰੀਕਾ ਵਾਲੇ ਚਾਹ ਰਹੇ ਸੀ। ਖੈਰ, ਦੋਵਾਂ ਧਿਰਾਂ ਵੱਲੋਂ ਦਾਅਵੇ ਕੀਤੇ ਜਾਣਗੇ ਪਰ ਮੋਸਟ ਇੰਪੋਰਟੈਂਟਲੀ ਗੱਲ ਇਹ ਹੈ ਕਿ ਇਹ ਸਮਝੌਤਾ ਹੋਇਆ। ਹੁਣ ਯੂਨਾਈਟਿਡ ਸਟੇਟਸ ਵੱਲੋਂ US ਪ੍ਰੈਜੀਡੈਂਟ ਡੋਨਲਡ ਟਰੰਪ ਦੀ ਵੀਡੀਓ ਫੁਟੇਜ ਜਿਹੜੀ ਹੈ ਉਹ ਸਾਈਨ ਕਰਨ ਦੀ ਇੰਟੈਰਿਮ ਡੀਲ ਦੀ ਉਹ ਸਾਹਮਣੇ ਆਈ ਹੈ ਅਤੇ ਪੈਨ 'ਤੇ ਸਾਈਨ ਕਰਨ ਤੋਂ ਪਹਿਲਾਂ ਪੈਨ ਫੜ ਕੇ ਅਤੇ ਉਹਨਾਂ ਨੇ ਕਿਹਾ ਕਿ ਇਹ ਈਜ਼ੀ ਨਹੀਂ ਸੀ, ਆਡੀਅੰਸ ਨੂੰ ਕਿਹਾ ਕਿ ਔਖਾ ਨਹੀਂ ਸੀ, ਮੈਂ ਦੱਸ ਸਕਦਾ ਜਿਵੇਂ ਉਹਨਾਂ ਦਾ ਅੰਦਾਜ਼ ਹੁੰਦਾ। ਅਤੇ ਫਿਰ ਉਹਨਾਂ ਨੇ ਪਹਿਲੇ ਪੇਜ 'ਤੇ ਸਾਈਨ ਕੀਤੇ ਅਤੇ USA ਵੱਲੋਂ ਐਕਸਪੈਕਟ ਕੀਤਾ ਗਿਆ ਅਤੇ ਵੀਰਵਾਰ ਨੂੰ ਉਹਨਾਂ ਨੇ ਕਿਹਾ ਕਿ ਸਾਰੇ ਫਰੰਟਸ 'ਤੇ ਅਸੀਂ ਉਮੀਦ ਕਰਦੇ ਹਾਂ ਕਿ ਸੀਜ਼ ਫਾਇਰ ਜੰਗ ਬੰਦੀ ਹੋਵੇਗੀ। ਕੁਛ ਰਿਪਬਲਿਕਨ ਜਿਹੜੇ ਹੈਗੇ ਨੇ ਜੀ USA ਦੇ ਵਿੱਚ, ਉਹਨਾਂ ਵੱਲੋਂ ਥੋੜ੍ਹੀ ਜਿਹੀ ਵਿਰੋਧਤਾ ਵੀ ਹੋਈ ਆ। ਉਹ ਕਹਿੰਦੇ ਨੇ ਕਿ ਟੈਕਸਪੇਅਰ ਲੋਕਾਂ ਦਾ ਬਿਲੀਅਨਸ ਡਾਲਰ ਫੂਕ ਦਿੱਤੇ ਗਏ ਅਤੇ ਇਹਦੇ ਵਿੱਚ ਤਹਿਰਾਨ ਦਾ ਨਿਊਕਲੀਅਰ ਪ੍ਰੋਗਰਾਮ ਕਿਵੇਂ ਰੋਕਿਆ ਗਿਆ, ਇਸ ਨੂੰ ਜ਼ਰਾ ਐਕਸਪਲੇਨ ਕੀਤਾ ਜਾਵੇ। US ਰਿਪਬਲਿਕਨ ਸੈਨੇਟਰ ਰੋਜਰ ਮਾਰਸ਼ਲ ਨੇ ਪ੍ਰੇਜ਼ ਕੀਤਾ ਅਤੇ ਹੋਰ ਕਈ ਲੋਕਾਂ ਨੇ ਪ੍ਰੇਜ਼ ਕੀਤਾ, ਕੁਛ ਲੋਕ ਵਿਰੋਧਤਾ 'ਚ ਵੀ ਹੈਗੇ ਨੇ। ਇਜ਼ਰਾਈਲ ਵਾਲੇ, ਉਹਨਾਂ ਵੱਲੋਂ ਇਨਡਾਇਰੈਕਟ ਕਮੈਂਟ ਜਿਹੜਾ ਹੈ ਇੱਕ ਕਿਸਮ ਦਾ ਆਇਆ। ਪ੍ਰਾਈਮ ਮਿਨਿਸਟਰ ਬੈਂਜਮਿਨ ਨੇਤਨਯਾਹੂ ਨੇ ਇਹ ਕਿਹਾ ਕਿ ਇਜ਼ਰਾਈਲ ਦੇ ਚੰਗੇ ਸੰਬੰਧ ਜਿਹੜੇ ਨੇ ਉਹ USA ਦੇ ਨਾਲ ਹੋਣੇ ਚਾਹੀਦੇ ਨੇ ਅਤੇ ਉਹ ਅੱਗੇ ਕਹਿੰਦੇ ਨੇ ਕਿ ਸਟਰਗਲ ਇਜ਼ ਨੋਟ ਯੈਟ ਓਵਰ ਅਤੇ ਅੱਗੇ ਸਾਡੇ ਕੋਲ ਚੈਲੇਂਜਸ ਹੈਗੇ ਨੇ। ਖੈਰ, ਉਹਨਾਂ ਦੇ ਕੁਛ ਬਿਆਨ 'ਤੇ ਵਾਈਸ ਪ੍ਰੈਜੀਡੈਂਟ JD ਬੈਂਸ ਨੇ ਵੀ ਇਤਰਾਜ਼ ਪ੍ਰਗਟਾਇਆ ਕਿ ਇਜ਼ਰਾਈਲ ਵਾਲੇ ਕੁਛ ਇਸ ਤਰ੍ਹਾਂ ਦੇ ਬਿਆਨ ਨਹੀਂ ਦੇ ਸਕਦੇ, ਇਸ ਨੂੰ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਨੂੰ ਇਲੈਬੋਰੇਟ ਕਰਦੇ ਰਹਾਂਗੇ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਇਹ ਅਨਾਊਂਸ ਕਰਦਿਆਂ ਮੈਨੂੰ ਬਹੁਤ ਮਾਣ ਹੋ ਰਿਹਾ ਕਿ ਹਿਸਟੋਰਿਕ ਇਤਿਹਾਸਿਕ ਇਸਲਾਮਾਬਾਦ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜਾ ਹੈ ਉਸ ਨੂੰ ਇਲੈਕਟ੍ਰੋਨਿਕਲੀ USA ਅਤੇ ਇਰਾਨ ਵੱਲੋਂ ਸਾਈਨ ਕਰ ਦਿੱਤੇ ਗਏ ਨੇ। ਐਕਸ ਦੇ ਉੱਪਰ ਪੋਸਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਪ੍ਰੈਜੀਡੈਂਟਸ ਵੱਲੋਂ ਸਾਈਨ ਕੀਤੇ ਗਏ ਨੇ ਅਤੇ ਮੈਨੂੰ ਇੱਕ ਮੀਡੀਏਟਰ ਵਜੋਂ, ਵਿਚੋਲੇ ਵਜੋਂ ਇਸ ਵਿੱਚ ਇੰਡੋਰਸ ਕੀਤਾ ਗਿਆ।

ਹੋਰ ਕਈ ਲੋਕਾਂ ਨੇ ਵੀ, ਹੋਰ ਕਈ ਮੁਲਕਾਂ ਨੇ ਵੀ ਇਸ ਦੀ ਪ੍ਰਸ਼ੰਸਾ ਕੀਤੀ ਹੈ, ਜਿਸ ਵਿੱਚ ਕਤਰ ਹੈ, ਸਵਿਟਜ਼ਰਲੈਂਡ ਹੈ, ਔਰ ਨਾਲ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਹੈ, ਉਹਨਾਂ ਨੇ ਫਰਾਂਸ ਵੱਲੋਂ ਅਤੇ ਇੱਥੋਂ ਤੱਕ ਕਿ ਹਿਜਬੁੱਲਾ ਵੱਲੋਂ ਵੀ ਇਸ ਦੀ ਤਾਈਦ ਕੀਤੀ ਗਈ ਹੈ, ਚਾਈਨਾ ਵੱਲੋਂ, ਰਸ਼ੀਆ ਵੱਲੋਂ, ਜਪਾਨ ਵੱਲੋਂ। ਇਸ ਮਾਮਲੇ 'ਤੇ ਜੇ ਮੈਂ ਗਲਤ ਰਹੀ ਤਾਂ ਅਜੇ ਤੱਕ ਇੰਡੀਆ ਦਾ ਜਿਹੜਾ ਹੈ ਕੋਈ ਮੈਨੂੰ ਪ੍ਰਤੀਕਰਮ ਨਹੀਂ ਨਜ਼ਰ ਆਇਆ। ਹੋ ਸਕਦਾ ਪ੍ਰੋਗਰਾਮ ਖਤਮ ਹੁੰਦਿਆਂ ਤੱਕ ਆ ਜਾਏ, ਪਰ ਇਹ ਜਿਹੜਾ ਈਰਾਨ ਸਮਝੌਤਾ ਹੈ ਕਿ ਇਹ ਟਿਕਿਆ ਰਹੇਗਾ, ਇਹ ਬਹੁਤ ਵੱਡੇ ਸਵਾਲ ਜਿਹੜੇ ਨੇ ਉਹ ਹੈਗੇ ਨੇ। ਇਹਦੇ ਵਿੱਚ ਹਿਜਬੁੱਲਾ ਅਤੇ ਲਿਬਨਾਨ ਦੀ ਸਥਿਤੀ ਜਿਹੜੀ ਹੈ ਉਸ 'ਤੇ ਸਾਰਿਆਂ ਨੂੰ ਨਜ਼ਰ ਰੱਖਣੀ ਪਵੇਗੀ, ਅਤੇ ਇਜ਼ਰਾਈਲ ਵਾਲੇ ਇਹ ਜਿਹੜੇ ਨੇ ਇਸ ਮਾਮਲੇ ਨੂੰ ਕਿਵੇਂ ਦੇਖਦੇ ਨੇ ਅਤੇ ਕੀ ਉਹ ਸ਼ਾਂਤੀ ਇਸ ਤਰ੍ਹਾਂ ਕਾਇਮ ਹੋਣ ਦੇਣਗੇ, ਅਤੇ ਈਰਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਹੈ ਉਹਦੇ ਬਾਰੇ ਕੀ ਹੈ, ਅਤੇ ਅਸਲੀ ਗੱਲ ਸਟ੍ਰੇਟ ਆਫ ਹੋਰਮੁਜ਼ ਦੀ ਵੀ ਹੈ। ਦੁਨੀਆ ਭਰ ਦੇ ਨੱਕ ਦੇ ਵਿੱਚ ਦਮ ਕੀਤਾ ਸਟ੍ਰੇਟ ਆਫ ਹੋਰਮੁਜ਼ ਨੇ, ਅਤੇ ਇਸ ਸਟ੍ਰੇਟ ਆਫ ਹੋਰਮੁਜ਼ ਦੇ ਬਾਰੇ ਯੂ ਐਸ ਏ ਵੱਲੋਂ ਕਿਹਾ ਗਿਆ ਕਿ ਅਸੀਂ ਨੇਵਲ ਬਲੋਕੇਡ ਚੁੱਕ ਦਿੱਤਾ, ਅਤੇ ਉੱਧਰ ਈਰਾਨ ਨੇ ਹਾਲਾਂਕਿ ਕਿਹਾ ਸੀ ਕਿ ਟਰੰਪ ਨੇ ਬੜੇ ਜਿਵੇਂ ਕਹਿੰਦੇ ਨੇ ਕਿ ਮਜਬੂਰ ਹੋ ਕੇ ਸਾਈਨ ਕੀਤੇ ਨੇ, ਪਰ ਯੂ ਐਸ ਏ ਨੇ ਜਿਹੜੇ ਨੇ ਡਰੋਪ ਕੀਤਾ ਆਪਣਾ ਨੇਵਲ ਬਲੋਕੇਡ, ਉਸਨੂੰ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਯੂ ਐਸ ਸੈਂਟਰਲ ਕਮਾਂਡ ਆਫਿਸ ਨੇ ਕਨਫਰਮ ਕੀਤਾ ਕਿ ਅਸੀਂ ਉਸ ਨੂੰ ਖੋਲ੍ਹ ਰਹੇ ਹਾਂ। ਇਸ ਤੋਂ ਛੇਤੀ ਬਾਅਦ ਈਰਾਨ ਨੇ ਵੀ ਕੁਛ ਇਸ ਤਰ੍ਹਾਂ ਦੇ ਕਦਮ ਚੁੱਕੇ ਕਿ ਇਸ ਰਸਤੇ 'ਤੇ ਹੁਣ ਜਿਹੜਾ ਹੈ ਉਹ ਟ੍ਰੈਫਿਕ ਜਾ ਸਕੇਗਾ। ਅਤੇ 14 ਕੋਰ ਪੁਆਇੰਟ 'ਤੇ ਜਿਸ 'ਤੇ ਨੁਕਤਿਆਂ 'ਤੇ ਸਮਝੌਤਾ ਜਿਹੜਾ ਹੋਇਆ ਉਸ ਵਿੱਚ ਸਟ੍ਰੇਟ ਆਫ ਹੋਰਮੁਜ਼ 'ਤੇ ਬਹੁਤਾ ਧਿਆਨ ਲੋਕਾਂ ਦਾ ਹੋਵੇਗਾ। ਇੱਥੋਂ ਤੱਕ ਵੀ ਖਬਰਾਂ ਆਈਆਂ ਸੀ ਕਿ ਦੁਨੀਆ ਦੇ ਬਹੁਤ ਸਾਰੇ ਮੁਲਕ, ਖਾਸ ਤੌਰ 'ਤੇ ਜੋ ਜਿੱਥੇ ਐਗਰੀਕਲਚਰ ਹੈ, ਜਿਨ੍ਹਾਂ ਵਿੱਚ ਇੰਡੀਆ ਵੀ ਹੈ, ਉਹਨਾਂ ਵੱਲੋਂ ਬਹੁਤ ਬੇਸਬਰੀ ਨਾਲ ਸਟ੍ਰੇਟ ਆਫ ਹੋਰਮੁਜ਼ ਖੋਲ੍ਹਣ ਦੀ ਉਡੀਕ ਕੀਤੀ ਜਾ ਰਹੀ ਹੈ, ਕਿਉਂਕਿ ਫਰਟੀਲਾਈਜ਼ਰ ਬਹੁਤ ਬੁਰੀ ਤਰ੍ਹਾਂ ਅਟਕਿਆ ਹੋਇਆ ਜੀ। ਫਰਟੀਲਾਈਜ਼ਰ ਨੂੰ ਅੱਗੇ ਤੋਰਨਾ ਜਿਹੜਾ ਬਹੁਤ ਜ਼ਰੂਰੀ ਹੈ, ਖਾਸ ਤੌਰ 'ਤੇ ਖੇਤੀ ਪ੍ਰਧਾਨ ਮੁਲਕਾਂ ਦੇ ਵਿੱਚ ਹੈ ਜੀ। ਇਸ ਤੋਂ ਇਲਾਵਾ ਮਾਰਕ ਕਾਰਨੀ, ਕੈਨੇਡਾ ਦੇ ਪ੍ਰਾਈਮ ਮਿਨਿਸਟਰ, ਨੇ ਵੀ ਇਸ ਸਮਝੌਤੇ ਦੀ ਸਿਫਤ ਕੀਤੀ ਹੈ ਅਤੇ ਕਿਹਾ ਕਿ ਵਰਥ ਇਟ ਹੈ, ਅਤੇ ਇਹਦੇ ਵਿੱਚ ਕਹਿੰਦੇ ਨੇ ਕਿ ਈਰਾਨ ਦੇ ਕੋਲ ਨਿਊਕਲੀਅਰ ਵੈਪਨ ਨਹੀਂ ਹੋਵੇਗਾ। ਇਹ ਵੀ ਚੰਗੀ ਗੱਲ ਹੈ, ਤਸੱਲੀ ਗੱਲ ਹੈ, ਤਸੱਲੀ ਵਾਲੀ ਹੈ। ਸੋ ਕਾਰਨੀ ਨੇ ਕਿ ਇਹ ਗੱਲ ਥੋੜ੍ਹੀ ਜਿਹੀ ਰਿਪੋਰਟਰਾਂ ਨਾਲ ਕਹੀ ਕਿ ਈਰਾਨ ਦੇ ਹੱਥ ਵਿੱਚ ਨਿਊਕਲੀਅਰ ਹਥਿਆਰ ਨਾ ਹੋਣ ਇਸੇ ਲਈ ਤਾਂ ਸ਼ੁਰੂ ਕੀਤਾ ਗਿਆ। ਹੁਣ ਪਤਾ ਨਹੀਂ ਕਿ ਉਹਨਾਂ ਨੇ ਸਰਕੈਸਟਿਕਲੀ ਇਹ ਗੱਲ ਕਹੀ ਹੈ ਜਾਂ ਸੀਰੀਅਸਲੀ ਕਹੀ ਹੈ, ਕਰ ਜਾਂਦੇ ਨੇ ਸਰਕੈਸਟਿਕਲੀ। ਸੋ ਉਹਨਾਂ ਨੂੰ ਇੱਕ ਇੰਟਰਵਿਊ ਵੀ G7 ਸਮਿਟ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਈਰਾਨ ਨੂੰ ਉਹਨਾਂ ਨੇ ਬਿਗੈਸਟ ਐਕਸਪੋਰਟਰ ਆਫ ਟੈਰਰ ਵੀ ਕਿਹਾ, ਅਤੇ ਇਹ ਵੀ ਕਿਹਾ ਕਿ ਇਹ ਮੁਲਕ ਇੱਕ ਨਿਊਕਲੀਅਰ ਹਥਿਆਰ ਪੈਦਾ ਕਰਨ ਲਈ ਕਾਫੀ ਤੇਜ਼ੀ ਨਾਲ ਕੰਮ ਕਰ ਰਿਹਾ ਸੀ ਅਤੇ ਉਹਨਾਂ ਨੂੰ ਰੋਕਣਾ ਜ਼ਰੂਰੀ ਸੀ। ਸੋ ਇੱਕ ਤਰ੍ਹਾਂ ਦੀ ਮੋਹਰ ਲਾਈ ਹੈ ਉਹਨਾਂ ਨੇ, ਸ਼ਾਇਦ ਅਮਰੀਕਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੈ। ਸੋ ਇਸ ਵੇਲੇ ਈਰਾਨ ਦੀ ਮਿਨਿਸਟਰੀ ਆਫ ਹੈਲਥ ਕਹਿੰਦੀ ਹੈ ਕਿ ਇਸ ਲੜਾਈ ਦੇ ਵਿੱਚ 3468 ਲੋਕ ਮਾਰੇ ਗਏ ਨੇ, 26,500 ਜ਼ਖਮੀ ਹੋਏ ਨੇ। ਲਿਬਨਾਨ ਦੇ ਵਿੱਚ 3783 ਲੋਕ ਮਾਰੇ ਗਏ ਨੇ ਅਤੇ 11,700 ਦੇ ਕਰੀਬ ਜ਼ਖਮੀ ਹੋਏ ਨੇ। ਇਸ ਤੋਂ ਇਲਾਵਾ ਹੋਰਨਾਂ ਜਗ੍ਹਾ 'ਤੇ ਵੀ ਬਹੁਤ ਨੁਕਸਾਨ ਹੋਇਆ, ਅਤੇ ਇਕਨੋਮਿਕ ਇੰਪੈਕਟ ਜਿਹੜਾ ਦੁਨੀਆ ਦੇ ਵਿੱਚ ਪਿਆ ਇਸ ਲੜਾਈ ਦੇ ਨਾਲ, ਸਟੇਟ ਆਫ ਹੋਰਮੁਜ਼ ਦੇ ਨਾਲ, ਉਸ ਤੋਂ ਸਾਰੇ ਭਲੀ ਭਾਂਤ ਵਾਕਫ ਨੇ ਅਤੇ ਇਸਦਾ ਅਜੇ ਵੀ ਅਸਰ ਜਿਹੜਾ ਹੈ ਉਹ ਨਜ਼ਰ ਆਉਂਦਾ ਰਹੇਗਾ। ਇਹ ਸੀ ਜੀ ਮਿਡਲ ਈਸਟ ਦੇ ਸਮਝੌਤੇ ਦੇ ਸੰਬੰਧੀ ਜਿਹੜੀ ਗੱਲਬਾਤ। ਉੱਧਰ ਮਾਰਕ ਕਾਰਨੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਇਹ ਗੱਲ ਕੋਈ ਲੁਕੀ ਛੁਪੀ ਨਹੀਂ ਕਿ ਡੋਨਲਡ ਟਰੰਪ

ਸਾਡੇ ਨਾਲ ਕੋਈ ਜਿਹੜਾ ਕਸਮਾ ਟ੍ਰੇਡ ਪੈਕਟ ਹੈ ਕੈਨੇਡਾ ਯੂਐਸ ਮੈਕਸੀਕੋ ਐਗਰੀਮੈਂਟ ਜਿਹੜਾ ਹੈ ਵਪਾਰਕ ਸਮਝੌਤਾ ਤਿੰਨ ਦੇਸ਼ਾਂ ਦਾ ਜੋ ਸਾਂਝਾ ਹੁੰਦਾ ਹੈ ਮੈਕਸੀਕੋ ਕੈਨੇਡਾ ਯੂਐਸਏ ਦਾ ਉਹਦੇ 'ਤੇ ਉਹ ਕਹਿੰਦੇ ਕਿ ਟਰੰਪ ਸਾਰਿਆਂ ਨੂੰ ਪਤਾ ਇਸ ਗੱਲ ਦਾ ਕਿ ਟਰੰਪ ਉਹਨੂੰ ਪਸੰਦ ਨਹੀਂ ਕਰਦੇ ਭਾਵੇਂ ਕਿ ਉਹਨਾਂ ਨੇ ਕੀਤਾ ਹੋਇਆ ਪਹਿਲਾਂ ਸੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਯੂਐਸ ਪ੍ਰੈਜੀਡੈਂਟ ਦੇ ਨਾਲ ਬਿਲਕੁਲ ਨੋਰਮਲੀ ਬਿਹੇਵ ਕਰ ਰਹੇ ਨੇ ਅਤੇ ਉਹ ਕਹਿੰਦੇ ਨੇ ਕਿ ਡੋਨਲਡ ਟਰੰਪ ਨੇ ਜੋ ਰੀਸੈਂਟ ਕਲੇਮ ਕੀਤਾ ਹੈ ਕਿ ਯੂਨਾਈਟਿਡ ਸਟੇਟਸ ਵਾਲੇ ਇਸ ਨੌਰਥ ਅਮੈਰੀਕਨ ਫਰੀ ਟ੍ਰੇਡ ਐਗਰੀਮੈਂਟ ਤੋਂ ਬਿਨਾਂ ਹੀ ਚੰਗੇ ਨੇ ਜਦੋਂ ਕਾਰਨੀ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਇਹ ਕੋਈ ਸੀਕਰੇਟ ਥੋੜ੍ਹੀ ਹੈ ਕਿ ਟਰੰਪ ਜਿਹੜੇ ਨੇ ਇਸ ਫਰੀ ਟ੍ਰੇਡ ਡੀਲ ਦੇ ਫੈਨ ਹੈ ਨਹੀਂ ਗੇ ਪਰ ਇਹਦਾ ਮਤਲਬ ਇਹ ਨਹੀਂ ਕਿ ਦੋਵੇਂ ਦੇਸ਼ ਜਿਹੜੇ ਨੇ ਟ੍ਰੇਡ ਇਸ਼ੂ 'ਤੇ ਗੱਲਬਾਤ ਨਹੀਂ ਕਰ ਸਕਦੇ ਟਰੰਪ ਨੇ ਇਹ ਜਿਹੜੇ ਕਮੈਂਟ ਸੀਗੇ ਜੀ ਰਿਪੋਰਟਰਾਂ ਸਾਹਮਣੇ ਬੁੱਧਵਾਰ ਨੂੰ G7 ਸਮਿਟ ਦੇ ਵਿੱਚ ਫਰਾਂਸ ਨੂੰ ਇਹ ਕਮੈਂਟ ਕੀਤੇ ਦੋ ਹਫ਼ਤੇ ਜਿਹੜੇ ਸੀ ਤਕਰੀਬਨ ਰਹਿੰਦੇ ਨੇ ਕਿ ਜੇ ਗੱਲਬਾਤ ਜਿਹੜੀ ਹੈ ਇਹ ਅਤੇ ਇਹਦਾ ਸਮਝੌਤਾ ਜਿਹੜਾ ਹੈ ਇਹਦਾ ਸਮਾਂ ਖਤਮ ਹੋਣ ਵਾਲਾ ਪ੍ਰੈਜੀਡੈਂਟ ਨੇ ਕੋਈ ਰਲੇ ਮਿਲੇ ਜਿਹਾ ਸੰਕੇਤ ਦਿੱਤੇ ਨੇ ਇਹ ਵੀ ਕਹਿੰਦੇ ਨੇ ਕਿ ਟ੍ਰੇਡ ਜਿਹੜਾ ਸਮਝੌਤਾ ਇਹ ਰੈਲੇਵੈਂਟ ਹੈ ਕੋਈ ਮਤਲਬ ਨਹੀਂ ਹੈ ਇਹਦਾ ਅਤੇ ਫਿਰ ਇਹ ਵੀ ਇੰਡੀਕੇਟ ਕੀਤਾ ਕਿ ਸ਼ਾਇਦ ਮੈਂ ਸਾਈਨ ਕਰ ਹੀ ਦੇਵਾਂ ਸੋ ਮੈਂਡੇਟਰੀ ਰਿਵਿਊ ਹੈ ਇਹਦਾ ਕੈਨੇਡਾ ਅਤੇ ਮੈਕਸੀਕੋ ਵਾਲੇ ਇਸ ਸਮਝੌਤੇ ਵਿੱਚ 16 ਸਾਲ ਦੀ ਐਕਸਟੈਂਸ਼ਨ ਚਾਹੁੰਦੇ ਨੇ ਲੇਕਿਨ ਯੂਐਸ ਪ੍ਰੈਜੀਡੈਂਟ ਅੰਦਰ ਖਾਤੇ ਕੀ ਚਾਹੁੰਦੇ ਨੇ ਇਹ ਸਮਝਣ ਤੋਂ ਅਜੇ ਵੀ ਬਹੁਤੀ ਦੁਨੀਆ ਅਸਮਰੱਥ ਹੈ ਅਤੇ ਮਾਰਕ ਕਾਰਨੀ ਸ਼ਾਇਦ ਉਹਨਾਂ ਨੇ ਹਿਸਾਬ ਲਾ ਲਿਆ ਉਹ ਬਹੁਤੀ ਗੱਲ ਉਹਨਾਂ ਨਾਲ ਕਰਦੇ ਨਹੀਂ ਨੇ ਅਤੇ ਇਸ ਵੇਲੇ ਜਿਹੜੀ ਸਥਿਤੀ ਹੈ ਉਹ ਇਹ ਹੈ ਕਿ ਇਹ ਸਮਝੌਤਾ ਹਵਾ ਵਿਚਕਾਰ ਲਟਕਿਆ ਹੋਇਆ ਅਤੇ ਇਸ ਦੇ ਸਿਰੇ ਚੜ੍ਹਨ ਦੇ ਆਸਾਰ ਇੰਨੇ ਜ਼ਿਆਦਾ ਨਹੀਂ ਇੱਧਰ ਕੈਨੇਡਾ ਦੀ ਗੱਲ ਕਰ ਲੈਂਦੇ ਹਾਂ ਜੀ ਕੈਨੇਡਾ ਦੇ ਵਿੱਚ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਇਹ ਕਹਿੰਦੀ ਹੈ ਕਿ 2026 ਦੇ ਪਹਿਲੇ 3 ਮਹੀਨਿਆਂ ਵਿੱਚ ਆਬਾਦੀ 0.1% ਘੱਟ ਗਈ ਹਾਲਾਂਕਿ ਬਹੁਤ ਥੋੜ੍ਹੀ ਜਿਹੀ ਘਟੀ ਹੈ ਪਰ ਆਬਾਦੀ ਘਟਣ ਲੱਗ ਪੈਣੀ ਕਿਸੇ ਮੁਲਕ ਦੀ ਇਹ ਤਾਂ ਆਪਣੇ ਆਪ 'ਚ ਇਸ਼ੂ ਹੈ ਨਾ ਇਹ ਪਹਿਲੇ ਕੁਆਟਰ ਦੀ ਰਿਪੋਰਟ ਹੈ ਜਨਵਰੀ ਫਰਵਰੀ ਮਾਰਚ ਦੀ ਅਤੇ ਇਸ ਵਿੱਚ ਖਾਸ ਗੱਲ ਇਹ ਹੈ ਕਿ ਲਗਾਤਾਰ ਤੀਸਰਾ ਕੁਆਟਰ ਹੈ ਜਿਸ ਵਿੱਚ ਕੈਨੇਡੀਅਨ ਪਾਪੂਲੇਸ਼ਨ ਜਿਹੜੀ ਹੈ ਨੈਗੇਟਿਵ ਦੇ ਵਿੱਚ ਗਈ ਹੈ ਸੋ ਇਹਦਾ ਮਤਲਬ ਇਹ ਹੈ ਕਿ 2025 ਦੇ ਆਖਰੀ 6 ਮਹੀਨੇ ਅਤੇ 3 ਮਹੀਨੇ ਇਸ ਸਾਲ ਦੇ 2026 ਦੇ 9 ਮਹੀਨਿਆਂ ਵਿੱਚ ਪਾਪੂਲੇਸ਼ਨ ਘਟੀ ਹੈ ਏਜੰਸੀ ਇਹ ਕਹਿੰਦੀ ਹੈ ਕਿ ਕੈਨੇਡਾ ਦੀ ਪਾਪੂਲੇਸ਼ਨ ਇਸ ਵੇਲੇ ਐਸਟੀਮੇਟ 41,417,056 ਹੋ ਸਕਦੀ ਹੈ ਕਹਿ ਰਹੇ ਰੋਜ਼ ਰੋਜ਼ ਬਦਲਦੇ ਨੇ ਅੰਕੜੇ 41.4 ਮਿਲੀਅਨ ਪ੍ਰਸਾਈਜ਼ਲੀ ਅਸੀਂ ਗੱਲ ਕਰਨੀ ਹੋਵੇ ਉਹ ਕਹਿੰਦੇ ਨੇ ਕਿ ਅਪ੍ਰੈਲ 1, 2026 ਨੂੰ ਇੰਨੀ ਪਾਪੂਲੇਸ਼ਨ ਹੈ ਤਕਰੀਬਨ 41.5 ਮਿਲੀਅਨ ਅਤੇ ਇਹ ਜਨਵਰੀ ਪਹਿਲੀ ਜੋ ਇਸ ਸਾਲ ਦੀ ਸੀਗੀ ਜੀ ਉਹਦੇ ਨਾਲੋਂ 55,000 ਗਿਣਤੀ ਘੱਟ ਗਈ ਹੈ ਹੁਣ ਜਿਹੜਾ ਇਹਦੇ ਵਿੱਚ ਜੋੜ ਤੋੜ ਕਰਦੇ ਹਾਂ ਕਿ ਕੀ ਆਇਆ ਕੀ ਗਿਆ ਕੈਨੇਡਾ ਦੇ ਵਿੱਚ ਪਹਿਲੇ ਕੁਆਟਰ ਦੇ ਵਿੱਚ 2026 ਦੇ ਵਿੱਚ 83,149 ਪਰਮਾਨੈਂਟ ਇਮੀਗਰੈਂਟ ਜਿਹੜੇ ਸੀਗੇ ਉਹਨਾਂ ਨੂੰ ਵੈਲਕਮ ਕੀਤਾ ਗਿਆ PR ਦਿੱਤੀ ਗਈ ਲੋਕਾਂ ਨੂੰ ਜੋ ਕਿ 2025 ਦੇ ਜਿਹੜਾ ਪਹਿਲਾ ਕੁਆਟਰ ਸੀ ਉਦੋਂ ਜਿਹੜੇ ਲੋਕ ਸੀਗੇ ਜੀ ਉਹਨਾਂ ਨੂੰ 1,04,000 ਨੂੰ ਦਿੱਤੀ ਗਈ ਸੀ ਜੋ ਕਿ 20% ਘੱਟ ਹੈ ਤਕਰੀਬਨ ਸੋ ਇਸ ਸਾਲ PR ਦੇਣ ਦੀ ਰਫ਼ਤਾਰ ਵੀ ਘਟੀ ਆ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਲੋਅਰ ਟੀਚੇ ਜਿਹੜੇ ਨੀਵੇਂ ਘੱਟ ਟੀਚੇ ਜਿਹੜੇ ਨਮਿੱਥੇ ਗਏ ਨੇ IRCC ਦੁਆਰਾ ਇਹ ਉਸੇ ਦਾ ਨੀਤੀ ਦਾ ਨਤੀਜਾ ਹੈ ਸੋ ਸਸਟੇਨੇਬਲ ਇਮੀਗ੍ਰੇਸ਼ਨ ਲੈਵਲ ਰੱਖਣ ਲਈ ਕੈਨੇਡਾ ਦੀ ਟੈਂਪਰੇਰੀ ਪਾਪੂਲੇਸ਼ਨ ਜਿਹੜੀ ਹੈ ਉਹਨੂੰ ਟੋਟਲ ਪਾਪੂਲੇਸ਼ਨ ਦਾ 5% ਤੱਕ ਲਿਆਉਣਾ ਹੈ ਇਹ IRCC ਨੇ ਪਿਛਲੇ ਸਾਲ ਕਿਹਾ ਸੀ ਸੋ ਕੱਚਿਆਂ ਦੀ ਗਿਣਤੀ ਜਿਹੜੀ ਹੈ ਟੋਟਲ ਪਾਪੂਲੇਸ਼ਨ ਦੀ 5% ਤੱਕ ਹੋਵੇਗੀ ਅਤੇ ਜਿਹਨਾਂ ਨੂੰ ਨਵੇਂ ਟੈਂਪਰੇਰੀ ਰੈਜੀਡੈਂਟ ਅਰਾਈਵਲ ਜਿਹੜੇ ਨੇ 3,85,000 2026 'ਚ 3,70,000 2027 'ਚ ਅਤੇ 28 ਵਿੱਚ ਰੱਖੇ ਗਏ ਨੇ ਸੋ ਨੋਨ ਪਰਮਾਨੈਂਟ ਰੈਜੀਡੈਂਟ ਵੀ ਘਟੇ ਨੇ ਕੈਨੇਡਾ ਦੇ ਵਿੱਚ 2026 ਵਿੱਚ ਇਹਨਾਂ ਦੀ ਗਿਣਤੀ ਨੋਨ ਪਰਮਾਨੈਂਟ ਰੈਜੀਡੈਂਟ ਦੀ ਜਿਹੜੀ ਘਟੀ ਹੈ ਜੀ 1,17,879 ਘਟੀ ਹੈ ਅਤੇ ਇਸ ਵੇਲੇ 31 ਮਾਰਚ 2026

0: ਜਾਂ ਪਹਿਲੀ ਅਪ੍ਰੈਲ 2026 ਤੱਕ ਕੈਨੇਡਾ ਦੇ ਵਿੱਚ 25,58,000 2.5 million ਜਿਹੜੇ ਨੇ ਕੱਚੇ ਨੇ, ਜੋ ਕਿ 4.4% ਜਿਹੜੀ ਹੈ ਉਹ ਡਿਕਲਾਈਨ ਹੈ। ਸੋ ਅਪਡੇਟਡ ਨੰਬਰ ਜਿਹੜੇ ਨੇ ਸਤੰਬਰ ਦੇ ਵਿੱਚ ਹੋਰ ਆਉਣਗੇ ਅਗਲੇ ਕੁਆਟਰ ਦੇ ਵੀ, ਅਤੇ ਟੋਟਲ ਦੇ ਵੀ, ਉਹ ਫਿਰ ਪਤਾ ਲੱਗੇਗਾ ਕਿ ਅਸਲ ਕਹਾਣੀ ਕੀ ਬਣੀ ਹੈ। ਅਕਤੂਬਰ 2025 ਤੋਂ ਲੈ ਕੇ ਜਨਵਰੀ 1, 2026 ਤੱਕ ਕੈਨੇਡਾ ਦੀ ਪਾਪੂਲੇਸ਼ਨ 1 ਲੱਖ ਘੱਟ ਗਈ ਹੈ। ਸੋ ਇਹਦੇ ਵਿੱਚ ਸੋਸ਼ਲ ਰਿਪੋਰਟ ਜਿਹੜੀ ਸੀਗੀ ਸਤੰਬਰ 2025 ਦੀ ਸਟੈਟਿਸਟਿਕਸ ਕੈਨੇਡਾ ਦੀ, ਇਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਸਰਕਾਰ ਚਾਹੁੰਦੀ ਹੈ ਕਿ 2026 ਦੇ ਅਖੀਰ ਤੱਕ ਕੈਨੇਡਾ ਦੀ ਪਾਪੂਲੇਸ਼ਨ ਜਿਹੜੀ ਹੈ ਟੈਂਪਰੇਰੀ ਪਾਪੂਲੇਸ਼ਨ ਉਹਨੂੰ ਘਟਾਉਣਾ ਹੈ ਹੋਰ। ਅਤੇ ਇਸ ਵੇਲੇ ਜਿਹੜੀ ਕੱਚਿਆਂ ਦੀ ਗਿਣਤੀ 25-25.5 ਲੱਖ ਦੱਸੀ ਜਾ ਰਹੀ ਹੈ, ਕਿਸੇ ਵੇਲੇ 31.5 ਲੱਖ ਸੀ। ਇਹਨਾਂ ਵਿੱਚੋਂ ਕੁਛ ਨੂੰ PR ਹੋ ਗਈ ਅਤੇ ਕੁਛ ਜਿਹੜੇ ਸੀ ਉਹ ਮੁਲਕ ਛੱਡ ਗਏ ਚਲੇ ਗਏ। ਕੈਨੇਡੀਅਨਸ ਜਿਹੜੇ ਨੇ ਉਹ ਮੁਲਕ ਛੱਡ ਰਹੇ ਨੇ, ਇਹ ਪੱਕਿਆਂ ਦੀ ਗੱਲ ਹੈ ਜੀ, ਪਹਿਲਾਂ ਤਾਂ ਅਸੀਂ ਉਹਨਾਂ ਦੀ ਹੁਣ ਕਰਦੇ ਹਾਂ। ਅਤੇ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਇਹ ਵੀ ਕਹਿੰਦੀ ਹੈ ਕਿ 74 ਸਾਲਾਂ ਦੇ ਵਿੱਚ 74 ਈਅਰਸ ਦੇ ਵਿੱਚ ਸਭ ਤੋਂ ਤੇਜ਼ ਰਫ਼ਤਾਰ ਨਾਲ ਸਭ ਤੋਂ ਫਾਸਟ ਪੇਸ 'ਤੇ ਕੈਨੇਡੀਅਨ ਜਿਹੜੇ ਨੇ ਮੁਲਕ ਛੱਡ ਰਹੇ ਨੇ। ਇਹਦੇ ਵਿੱਚ ਪਰਮਾਨੈਂਟ ਸਿਟੀਜ਼ਨ ਜਾਂ PR, ਇਹ ਕੱਚਿਆਂ ਦੀ ਗਿਣਤੀ ਨਹੀਂ, ਇਹਦੇ ਵਿੱਚ ਸਿਟੀਜ਼ਨ ਜਾਂ PR ਲੋਕ ਕੈਨੇਡਾ ਨੂੰ ਛੱਡਦੇ ਨੇ ਜਿਹੜੇ ਅਬਰੋਡ ਮੂਵ ਹੋ ਜਾਂਦੇ ਨੇ, ਉਹਨਾਂ ਦੀ ਗੱਲ ਹੈ। ਸੋ 74 ਸਾਲਾਂ ਦੇ ਵਿੱਚ ਇਹ ਬਹੁਤ ਵੱਡਾ ਰਿਕਾਰਡ ਹੈ। ਜੇ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਜੋ ਕਾਫੀ ਘਟੇ ਸੀਗੇ 1968 ਦੇ ਵਿੱਚ ਸੀਗੇ ਕਿ 3 ਮਹੀਨੇ ਜਿਹੜੇ ਸਾਲ ਦੇ ਪਹਿਲਾ ਕੁਆਟਰ ਹੁੰਦਾ ਜੀ ਜਨਵਰੀ ਫਰਵਰੀ ਮਾਰਚ, ਉਹਦੇ ਵਿੱਚ 24,000 ਲੋਕ ਕੈਨੇਡਾ ਛੱਡ ਗਏ ਸੀ ਪੱਕੇ। ਇਹ ਮੈਂ ਗੱਲ ਸਿਰਫ ਕੱਚਿਆਂ ਦੀ ਨਹੀਂ ਕਰ ਰਿਹਾ, ਕੱਚੇ ਨਹੀਂ ਇਹਦੇ ਵਿੱਚ ਹੈਗੇ ਜੀ, ਇਹ PR ਜਾਂ ਸਿਟੀਜ਼ਨ। 1968 ਦੀ ਗੱਲ ਹੈ ਕਿ 24,000 ਤੋਂ ਵੱਧ ਲੋਕਾਂ ਨੇ ਕੈਨੇਡਾ ਛੱਡ ਦਿੱਤਾ ਸੀ। ਫਿਰ ਉਸ ਵਿੱਚ ਗਿਰਾਵਟ ਆਈ, ਕਦੇ ਥੋੜ੍ਹਾ ਬਹੁਤਾ ਉੱਪਰ ਚਲੇ ਗਿਆ। ਸਭ ਤੋਂ ਘੱਟ ਲੋਕ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਛੱਡ ਕੇ ਗਏ ਉਹ 2002 ਦੇ ਵਿੱਚ ਸੀ, ਜਦੋਂ ਸਿਰਫ 6,200 ਲੋਕ ਕੈਨੇਡਾ ਨੂੰ ਛੱਡ ਕੇ ਗਏ। ਫਿਰ ਹੌਲੀ ਹੌਲੀ ਗਿਣਤੀ ਹਰ ਸਾਲ ਵੱਧਦੀ ਹੋਈ, ਫਿਰ 2017 ਦੇ ਵਿੱਚ ਇਕਦਮ ਵਾਧਾ ਹੈ ਜਦੋਂ 27,000 ਲੋਕਾਂ ਨੇ ਕੈਨੇਡਾ ਛੱਡਿਆ। ਲੇਕਿਨ ਇਸ ਵਿੱਚ ਤਕੜਾ ਵਾਧਾ ਜਿਹੜਾ ਹੈ ਉਹ 2022 ਤੋਂ ਹੀ ਸ਼ੁਰੂ ਹੋਇਆ, ਅਤੇ ਉਸ ਵਿੱਚ ਲਗਾਤਾਰ ਜਿਹੜੇ ਪਹਿਲੇ ਕੁਆਟਰਾਂ ਦੀ ਗੱਲ ਹੈ ਜੀ ਜਨਵਰੀ ਫਰਵਰੀ ਮਾਰਚ ਦੀ, ਅਤੇ 2026 ਦਾ ਜਿਹੜਾ ਕੁਆਟਰ ਹੈ ਜੀ ਇਸ ਵਿੱਚ 30,000 ਲੋਕ ਕੈਨੇਡਾ ਛੱਡ ਚੁੱਕੇ ਨੇ ਪਿਛਲੇ ਜਨਵਰੀ ਫਰਵਰੀ ਮਾਰਚ ਵਿੱਚ। ਪਿਛਲੇ 12 ਮਹੀਨਿਆਂ ਦੇ ਵਿੱਚ 1,20,000 ਲੋਕ ਜਿਹੜੇ ਨੇ ਉਹ ਮੂਵ ਹੋ ਗਏ ਨੇ ਕੈਨੇਡਾ ਦੇ ਵਿੱਚੋਂ। ਸੋ ਇਮੀਗ੍ਰੇਸ਼ਨ ਦੀ ਇਹ ਸਮੱਸਿਆ ਹੈ ਕਿ ਕੈਨੇਡਾ ਅਫੋਰਡ ਕਰਦਾ ਹੈ ਲੋਕਾਂ ਦਾ ਇਸ ਤਰ੍ਹਾਂ ਜਾਣਾ, ਇਹ ਬਹੁਤ ਵੱਡੀ ਇੱਕ ਆਪਣੇ ਆਪ ਦੇ ਵਿੱਚ ਚਰਚਾ ਦਾ ਵਿਸ਼ਾ ਹੈ, ਪਰ ਇਸ 'ਤੇ ਚਰਚਾ ਚੱਲਦੀ ਰਹੇਗੀ। ਇੱਕ ਬ੍ਰੇਕ ਲੈ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖਬਰਾਂ ਸਾਂਝੀਆਂ ਕਰਾਂਗੇ।
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 5878321208।
3: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਇਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ

0: सुमन गिल नूं भी कॉल कर सकदे हो 403-479-7007 ते। बिल्डिंग परमिट पहला तो ही अप्रूव्ड है।
1: ਤਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
2: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
2: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ, 4 ਰੁਪਏ ਮੰਗਾਉਣੇ ਹੋਣ, ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ। ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ, ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਏ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਏ।
4: ਮੇਰੀ ਕੱਲ ਹੀ ਗੱਲ ਹੋਈ ਏ ਰਿਐਲਟਰ ਜੱਗੀ ਤੇ ਲੋਹਰਾਂ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ 2 ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
3: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445, 403-616-2445।
5: ਜਿੰਦਰਾ ਮੈਲ, ਆ ਮੇਰਾ ਭਤੀਜਾ, ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ।
6: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ।
7: ਉਹ ਭਾਜੀ, ਇਹ ਅਸੀਂ ਨਹੀਂ, JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ। JFS ਇਮੀਗ੍ਰੇਸ਼ਨ ਫੋਰ ਸਟੱਡੀ ਪਰਮਿਟ, ਵਰਕ ਪਰਮਿਟ, ਸਪਾਂਸਰਸ਼ਿਪ, LMIA, ਪਰਮਾਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ। ਕਾਲ 403-436-6000 ਔਰ 403-406-2004।
8: ਓਹੋ, ਅੱਜ ਫੇਰ ਨੀ ਲੋਡ ਮਿਲਿਆ।
9: ਕੀ ਹੋਇਆ?
8: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
9: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
10: ਰੇਡੀਓ ਸਰਸੰਗਮ 94.7 FM ਤੇ ਇੱਕ ਵਾਰ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਇਸ ਪ੍ਰੋਗਰਾਮ ਦੇ ਸਪਾਂਸਰ ਇੱਕ ਵਾਰ ਸੋਨਿਕ ਇੰਸ਼ੋਰੈਂਸ ਮਾਨਸ ਪਹੁਜਾ ਹੋਰਾਂ ਦਾ ਵੀ ਸ਼ੁਕਰੀਆ ਜੋ ਸਾਨੂੰ ਸਹਿਯੋਗ ਦਿੰਦੇ ਨੇ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ 587-832-1208 ਸੋਨਿਕ ਇੰਸ਼ੋਰੈਂਸ। YYC ਕੇਅਰ ਤੋਂ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਬਿੱਲ ਸਰਕਾਰ ਨੂੰ 825-760-9983 ਤੇ ਸੰਪਰਕ ਕਰੋ। ਵਾਇਸਿਸ ਸਮਾਈਲ ਮੈਡੀਕਲ ਜੋ ਕਿ ਸਨਰਿਜ ਦੇ ਵਿੱਚ ਇਹ ਮੈਡੀਕਲ ਕਲੀਨਿਕ ਹੈ ਜੀ, ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ, ਕੋਈ ਅਪਾਇੰਟਮੈਂਟ ਦੀ ਲੋੜ ਨਹੀਂ ਹੈ। ਫੋਨ 587-617-4496 5876174696। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ। ਗੁੱਡ ਡੀਲ ਲੈਣ ਲਈ ਤੁਸੀਂ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ 403-903-7000।

ਤਾਟਸ 5501403036757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਤੇ ਸੁਪਰਵਾਈਜ਼ਰ ਇੰਸ਼ੋਰੈਂਸ ਕਰਦੇ ਨੇ, ਮੌਰਗੇਜ ਇੰਸ਼ੋਰੈਂਸ ਵੀ ਕਰਦੇ ਨੇ। ਫੋਨ ਆ 403-404-3500। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ 40 ਤੋਂ ਵੱਧ ਪਕਵਾਨ ਬਫੇ ਦੇ ਵਿੱਚ ਲਾਏ ਜਾਂਦੇ ਨੇ, ਚਾਰ ਸਵੇਰੇ 10 ਤੋਂ 4 ਵਜੇ ਤੱਕ। 40 ਗੈਸਟ ਲਈ ਪ੍ਰਾਈਵੇਟ ਡਾਈਨਿੰਗ ਹਾਲ ਵੀ ਹੈ ਅਤੇ ਇੱਕ ਛੋਟਾ ਵੈਸੇ ਹਾਲ ਵੀ ਹੈ। 40 ਮਹਿਮਾਨ ਤੱਕ ਪ੍ਰਾਈਵੇਟ ਜਿਹੜੀ ਆ ਘਰ ਬੈਠ ਕੇ ਖਾਣਾ ਸਕਦੇ ਨੇ ਜੀ। 24 ਘੰਟੇ 7 ਦਿਨ ਖੁੱਲ੍ਹਦਾ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਮਦਰ ਇੰਡੀਆ ਰੈਸਟੋਰੈਂਟ। ਫੋਨ ਹੈ ਜੀ 403-936-7777, 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਸਿਰਫ $7 ਵਿੱਚ 2 ਪਾਸਪੋਰਟ ਫੋਟੋਆਂ, ਫੈਮਿਲੀ ਅਤੇ ਬੱਚਿਆਂ ਦੀ ਫੋਟੋ ਪੋਰਟਰੇਟਸ 403-947-0060, 403-947-0060। ਪਿਕਸਲ ਫੋਟੋ ਸਟੂਡੀਓ। ਅਤੇ ਆਓ ਅੱਗੇ ਚੱਲਦੇ ਹਾਂ ਜੀ ਖ਼ਬਰਾਂ ਵਿੱਚ। ਆਪ ਜੀ ਨੂੰ ਇਹ ਦੱਸਦੇ ਹਾਂ ਖ਼ਬਰ ਕਿ ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ ਦੇ ਵਿੱਚ ਜਿੱਥੇ ਕਿ ਮੈਸ ਸ਼ੂਟਿੰਗ ਹੋਈ ਸੀ, ਬੜਾ ਦੁਨੀਆ ਵਿੱਚ ਰੌਲਾ ਪਿਆ। AI ਟੈਕਨੋਲੋਜੀ, ਚੈਟ ਬੋਟਸ ਦੀ ਵਰਤੋਂ ਅਤੇ ਨਾਲ ਜੋ ਕੈਨੇਡਾ ਜੋ ਇਸ ਵੇਲੇ ਸੋਸ਼ਲ ਮੀਡੀਆ 'ਤੇ ਕੋਈ ਸਖਤੀ ਕਰਨਾ ਚਾਹੁੰਦਾ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲੈ ਕੇ, ਉਸ ਬਿੱਲ ਨੂੰ ਐਕਸਪੀਡਾਈਟ ਕਰਨ ਦੇ ਵਿੱਚ ਵੀ ਬਹੁਤ ਯੋਗਦਾਨ ਇਸ ਘਟਨਾ ਦਾ ਪਿਆ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਵੱਲੋਂ $200 ਮਿਲੀਅਨ ਦੀ ਗ੍ਰਾਂਟ ਜਿਹੜੀ ਹੈ ਉਸ ਸਕੂਲ ਦੀ ਜਗ੍ਹਾ 'ਤੇ ਜਿੱਥੇ ਮੈਸ ਸ਼ੂਟਿੰਗ ਹੋਈ ਸੀ ਉੱਥੇ ਇੱਕ ਨਵਾਂ ਸਕੂਲ ਅਤੇ ਹੈਲਥ ਕੇਅਰ ਸੈਂਟਰ ਬਣਾਉਣ ਲਈ $200 ਮਿਲੀਅਨ ਦੀ ਗ੍ਰਾਂਟ ਜਿਹੜੀ ਦਿੱਤੀ ਗਈ ਹੈ। ਇਹ ਫੈਸਿਲਿਟੀ ਜਿਹੜੀ ਹੈ ਟੰਬਲਰ ਰਿਜ ਸੈਕੰਡਰੀ ਸਕੂਲ ਦੀ ਜਗ੍ਹਾ 'ਤੇ ਜਿਹੜਾ ਸੈਕੰਡਰੀ ਸਕੂਲ ਬਣੇਗਾ ਅਤੇ ਇੱਕ ਨਵਾਂ ਹੈਲਥ ਕੇਅਰ ਸੈਂਟਰ ਬਣੇਗਾ। ਵੈਨਕੂਵਰ ਦੇ ਵਿੱਚ ਅਨਾਊਂਸਮੈਂਟ ਕੀਤੀ ਗਈ ਜਿੱਥੇ ਕਿ 5 ਬਿਲੀਅਨ ਦੀ ਹਾਊਸਿੰਗ ਅਤੇ ਇਨਫਰਾਸਟ੍ਰਕਚਰ ਫੰਡ ਜਿਹੜੀ ਹੈ ਲੋਕਲ ਗਵਰਨਮੈਂਟ ਨੂੰ ਦੇਣ ਦਾ ਵਾਅਦਾ ਕੀਤਾ ਗਿਆ। ਨਾਲ ਦੀ ਨਾਲ 50 ਮਿਲੀਅਨ ਜਿਹੜੇ ਨੇ ਕਮਿਊਨਿਟੀ ਇਨਫਰਾਸਟ੍ਰਕਚਰ ਪ੍ਰੋਜੈਕਟ ਜਿਹੜੇ ਨੇ ਕੋਸਟਲ BC ਦੀ ਕਮਿਊਨਿਟੀ ਪ੍ਰਿੰਸ ਰੋਪਟ ਵਗੈਰਾ ਦੇ ਵਿੱਚ ਵੀ ਦੇਣ ਦੀ ਗੱਲ ਕੀਤੀ ਗਈ ਹੈ। ਟੰਬਲਰ ਰਿਜ ਪ੍ਰੋਜੈਕਟ ਕਾਰਨੀ ਦੇ ਦੱਸਣ ਮੁਤਾਬਕ ਇਸ ਵਿੱਚ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰਾਂ ਦਾ ਬਰਾਬਰ ਦਾ ਯੋਗਦਾਨ ਹੋਵੇਗਾ। ਸੋ ਦੋਵਾਂ ਸਰਕਾਰਾਂ ਵੱਲੋਂ ਇਸ ਵਿੱਚ ਯੋਗਦਾਨ ਪਾਇਆ ਜਾਵੇਗਾ। ਟੰਬਲਰ ਰਿਜ ਛੋਟਾ ਜਿਹਾ ਸ਼ਹਿਰ ਹੈ, 2400 ਲੋਕ ਰਹਿੰਦੇ ਨੇ ਅਤੇ 160 ਸਟੂਡੈਂਟ ਨੇ ਗ੍ਰੇਡ 7 ਤੋਂ ਲੈ ਕੇ 12 ਦੇ ਜਿਹੜੇ ਕਿ ਸੈਕੰਡਰੀ ਸਕੂਲ ਨੂੰ ਅਟੈਂਡ ਕਰਦੇ ਨੇ। ਜਦੋਂ ਤੋਂ ਇਹ ਘਟਨਾ ਹੋਈ ਆ ਉਹਨਾਂ ਨੂੰ ਪੋਰਟੇਬਲ ਜਿਹੜੇ ਨੇ ਕਲਾਸ ਰੂਮਾਂ ਦੇ ਵਿੱਚ ਸ਼ਿਫਟ ਕੀਤਾ ਗਿਆ ਲੋਕਲ ਐਲੀਮੈਂਟਰੀ ਸਕੂਲ ਦੇ ਵਿੱਚ ਉਹਨਾਂ ਦੇ ਗਰਾਊਂਡ ਦੇ ਵਿੱਚ। ਸੋ ਅਨਾਊਂਸਮੈਂਟ ਜਿਹੜੀ ਹੈ ਇਹ ਕੁਛ ਜ਼ਖਮ ਅਤੇ ਮੱਲਮ ਲਾਵੇਗੀ ਅਤੇ ਕੁਛ ਹੋਰ ਜਗ੍ਹਾ 'ਤੇ ਜਿਹੜਾ ਉਹ ਇਹਦੇ ਵੱਲੋਂ ਖਿਆਲ ਵੀ ਜਾਵੇਗਾ ਕਿ ਉਸ ਚੀਜ਼ ਨੂੰ ਘਟਨਾ ਨਾ ਦੁਬਾਰਾ ਵਾਪਰੇ, ਇਸ ਚੀਜ਼ ਨੂੰ ਯਾਦ ਕੀਤਾ ਜਾਵੇ। ਅਸੀਂ ਜਿਹੜਾ ਜੀ ਹੁਣ ਚਰਚਾ ਕਰ ਲਈਏ ਕਿ ਕੈਨੇਡੀਅਨ ਯੂਨੀਵਰਸਿਟੀਆਂ ਕਿੱਥੇ ਖਲੋਂਦੀਆਂ ਨੇ। ਪਹਿਲਾਂ ਤਾਂ ਦੱਸ ਦਈਏ ਕਿ ਵਰਲਡ ਦੀਆਂ 2000 ਯੂਨੀਵਰਸਿਟੀਆਂ ਦੀ ਰੈਂਕਿੰਗ ਜਿਹੜੀ ਹੈ ਉਹ ਤਿਆਰ ਕੀਤੀ ਗਈ ਹੈ। ਇਹ ਰੈਂਕਿੰਗ ਤਿਆਰ ਵੈਸੇ ਤਾਂ US ਨਿਊਜ਼ ਇੱਕ ਡਿਪਾਰਟਮੈਂਟ ਹੈ ਜੀ, ਉਹਨਾਂ ਵੱਲੋਂ ਵੀ ਪਿੱਛੇ ਜਿਹੇ ਤਿਆਰ ਕੀਤੀ ਗਈ ਸੀ, ਉਸ ਵਿੱਚ ਤਾਂ ਬਹੁਤ ਥੱਲੇ ਲੈ ਗਿਆ ਸੀ ਕੈਨੇਡਾ ਨੂੰ। ਲੇਕਿਨ ਇਹ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਹੈ CWUR, ਇਸ ਦੇ ਮੁਤਾਬਕ ਦੁਨੀਆ ਦੇ ਜਿਹੜੇ ਟੌਪ ਦੇ 100 ਯੂਨੀਵਰਸਿਟੀਆਂ ਨੇ ਉਹਨਾਂ ਵਿੱਚ 4 ਕੈਨੇਡੀਅਨ ਯੂਨੀਵਰਸਿਟੀਆਂ ਦਾ ਸਥਾਨ ਆਇਆ। 23ਵੇਂ ਨੰਬਰ 'ਤੇ ਯੂਨੀਵਰਸਿਟੀ ਆਫ ਟੋਰਾਂਟੋ ਹੈ ਜਿਹਦਾ ਕੈਨੇਡਾ ਦੇ ਵਿੱਚ ਵੈਸੇ ਨੰਬਰ ਰੈਂਕ 1 ਹੈ। ਦੂਸਰੇ ਨੰਬਰ 'ਤੇ ਮੈਗਲ ਯੂਨੀਵਰਸਿਟੀ ਹੈ ਜੀ ਜਿਹਦਾ ਕੈਨੇਡਾ ਦੇ ਵਿੱਚ ਦੂਜਾ, ਔਰ ਮੈਗਲ ਯੂਨੀਵਰਸਿਟੀ ਦਾ ਦੁਨੀਆ ਦੇ ਵਿੱਚ 28ਵਾਂ ਨੰਬਰ ਹੈ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦਾ 49ਵਾਂ ਨੰਬਰ ਹੈ, 49th, ਅਤੇ ਯੂਨੀਵਰਸਿਟੀ ਆਫ ਅਲਬਰਟਾ ਦਾ ਹੈ ਜੀ 82ਵਾਂ, 82nd। ਸੋ ਯੂਨੀਵਰਸਿਟੀ ਆਫ ਟੋਰਾਂਟੋ ਲੀਡ ਕਰ ਰਹੀ, ਪਰ ਟੌਪ 100 ਦੇ ਵਿੱਚ ਕੈਨੇਡਾ ਦੀਆਂ ਇਹ ਯੂਨੀਵਰਸਿਟੀਆਂ ਹੈਗੀਆਂ ਨੇ। ਜੇ ਕੈਨੇਡਾ ਦੀਆਂ ਅਸੀਂ ਹੋਰ ਯੂਨੀਵਰਸਿਟੀਆਂ ਦੀ ਗੱਲ ਕਰਨੀ ਹੋਵੇ ਤਾਂ ਉਹਦੇ 'ਤੇ ਜਿਹੜਾ ਚਾਤ ਪਾ ਲੈਂਦੇ ਹਾਂ ਜੀ ਕਿ ਇੱਥੇ ਦੀਆਂ ਹੋਰ ਯੂਨੀਵਰਸਿਟੀਆਂ ਦੀ ਰੈਂਕਿੰਗ ਕਿਹੋ ਜਿਹੀ ਹੈ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੀਆਂ ਵੈਸੇ ਦੁਨੀਆ ਦੀਆਂ 2000 ਜਿਹੜੀਆਂ ਯੂਨੀਵਰਸਿਟੀਆਂ ਨੇ ਟੌਪ ਦੀਆਂ, ਉਹਨਾਂ ਵਿੱਚ ਕੈਨੇਡਾ ਦੀਆਂ 38 ਯੂਨੀਵਰਸਿਟੀਆਂ ਆ ਜਾਂਦੀਆਂ ਨੇ। ਯੂਨੀਵਰਸਿਟੀ ਆਫ ਅਲਬਰਟਾ ਦੇ 82ਵੇਂ ਨੰਬਰ ਤੋਂ ਬਾਅਦ ਯੂਨੀਵਰਸਿਟੀ ਆਫ ਮੌਂਟਰੀਅਲ ਦਾ 126ਵਾਂ ਨੰਬਰ ਹੈ, ਵੈਸਟਰਨ ਯੂਨੀਵਰਸਿਟੀ ਦਾ 187ਵਾਂ ਨੰਬਰ ਹੈ, ਮੈਕਮਾਸਟਰ ਯੂਨੀਵਰਸਿਟੀ ਦਾ 190ਵਾਂ ਨੰਬਰ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਆਫ ਕੈਲਗਰੀ ਦਾ

203 ਨੰਬਰ ਹੈ 203 ਇਹ ਜਿਹੜਾ ਰੈਂਕ ਦਿੱਤਾ ਗਿਆ ਉਸ ਤੋਂ ਬਾਅਦ ਯੂਨੀਵਰਸਿਟੀ ਆਫ ਵਾਟਰਲੂ 216 ਯੂਨੀਵਰਸਿਟੀ ਆਫ ਆਟਵੋ ਆਟਵਾ ਮੈਨੀਟੋਬਾ ਇਹ ਫਿਰ ਨੰਬਰ ਆਉਂਦੇ ਨੇ ਜਿਹੜਾ ਇੰਡੀਆ ਦੀ ਗੱਲ ਕਰ ਲਈਏ ਕਿ ਇੰਡੀਆ ਦੇ ਕਿਹੜੀਆਂ ਯੂਨੀਵਰਸਿਟੀਆਂ ਨੇ ਇਹਨਾਂ ਦੇ ਵਿੱਚ ਇਸ 2000 ਦੀ ਰੈਂਕਿੰਗ ਦੇ ਵਿੱਚ ਕੈਨੇਡਾ ਇੰਡੀਆ ਦੀਆਂ 97 ਯੂਨੀਵਰਸਿਟੀਆਂ ਨੇ 97 ਜੇ ਅਸੀਂ ਇਹ ਗੱਲ ਕਰੀਏ ਅਤੇ ਇਹਨਾਂ ਵਿੱਚੋਂ ਟੌਪ 'ਤੇ ਕਿਹੜੀਆਂ ਨੇ ਉਹਨਾਂ 'ਤੇ ਵੀ ਚਰਚਾ ਕਰ ਲੈਂਦੇ ਹਾਂ ਅਤੇ ਸਭ ਤੋਂ ਹੇਠਾਂ ਸਾਰੀਆਂ ਦੇ ਤਾਂ ਨਾਮ ਨਹੀਂ ਪੜ੍ਹੇ ਜਾ ਸਕਦੇ ਇਸ ਪ੍ਰੋਗਰਾਮ ਦੇ ਵਿੱਚ ਪਰ 97 ਯੂਨੀਵਰਸਿਟੀਆਂ ਕੁੱਲ 2000 ਦੇ ਵਿੱਚ ਟੌਪ 'ਚ ਹੈਗੀਆਂ ਨੇ ਜੀ ਇੰਡੀਆ ਦੀਆਂ ਵੀ 97 ਔਰ ਮਾਫ ਕਰਨਾ 97 ਨਹੀਂ ਨੇ ਜੀ ਇਹਦੇ ਵਿੱਚ ਸਭ ਤੋਂ 97 ਨੇ 96 ਨੇ 437 ਜਿਹੜਾ ਨੰਬਰ ਹੈ ਉਹ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ IIM ਅਹਿਮਦਾਬਾਦ ਦਾ ਹੈ ਇਸ ਤੋਂ ਇਲਾਵਾ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਉਸ ਦਾ ਨੰਬਰ ਹੈ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ IIT ਮਦਰਾਸ ਦਾ ਹੈ ਜੀ ਉਸਦਾ 546 ਨੰਬਰ ਹੈ ਇੰਡੀਅਨ ਇੰਸਟੀਚਿਊਟ ਆਫ ਬੰਬੇ IIT ਬੰਬੇ ਦਾ 568 ਨੰਬਰ ਹੈ IIT ਦਿੱਲੀ ਦਾ 586 ਹੈ ਔਰ ਇਸ ਤੋਂ ਇਲਾਵਾ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਉਸਦਾ 664 ਨੰਬਰ ਹੈ ਦਿੱਲੀ ਯੂਨੀਵਰਸਿਟੀ ਦਾ 669 ਨੰਬਰ ਹੈ IIT ਖੜਗਪੁਰ ਦਾ 698 ਨੰਬਰ ਹੈ ਅਤੇ ਕੁਛ ਹੋਰ ਹੈਗੀਆਂ ਨੇ ਜੀ ਹੋਮੀ ਬਾਬਾ ਨੈਸ਼ਨਲ ਇੰਸਟੀਚਿਊਟ ਵਗੈਰਾ ਅਤੇ ਇਹਦੇ ਵਿੱਚ ਉਹਨਾਂ ਦਾ ਵੀ ਨਾਮ ਆਉਂਦਾ ਹੈ ਜੇ ਅਸੀਂ ਪਾਕਿਸਤਾਨ ਦੀ ਯੂਨੀਵਰਸਿਟੀ ਆਫ ਪੰਜਾਬ ਦਾ ਦੇਖਣਾ ਹੋਵੇ ਤਾਂ 1084 1084 ਇੰਨਾ ਰੈਂਕ ਹੈ ਅਤੇ ਜੇ ਪੰਜਾਬ ਯੂਨੀਵਰਸਿਟੀ ਇੰਡੀਆ ਦੀ ਜੋ ਹੈ ਉਹ ਉਸ ਤੋਂ ਉੱਪਰ ਮੰਨੀ ਗਈ ਹੈ 868 ਰੈਂਕ ਹੈ 868 ਸੋ ਇਹ ਹੈ ਜੀ ਰੈਂਕਿੰਗ ਕੁਛ ਯੂਨੀਵਰਸਿਟੀਆਂ ਦੀ ਇਹ ਜ਼ਰੂਰੀ ਨਹੀਂ ਤੁਸੀਂ ਇਹਦੇ ਨਾਲ ਸਹਿਮਤ ਹੋਵੋ ਲੇਕਿਨ ਇਹ ਸਿਰਫ ਇੱਕ ਰੈਂਕਿੰਗ ਆ ਹੋਰ ਕੁਛ ਨਹੀਂ ਹੈ ਹਰ ਜਿਹੜੀ ਇੱਕ ਰਿਸਰਚ ਗਰੁੱਪ ਹੈ ਜਿਹੜੇ ਆਪਣੇ ਆਪਣੇ ਹਿਸਾਬ ਨਾਲ ਜਿਹੜਾ ਇਸ ਦੀ ਰੈਂਕਿੰਗ ਜਿਹੜਾ ਉਹ ਤਿਆਰ ਕਰਦਾ ਸੋ ਇਹਨੂੰ ਤੁਸੀਂ ਇਵੇਂ ਦੇਖ ਸਕਦੇ ਹੋ ਪਾਕਿਸਤਾਨ ਦੀਆਂ ਵੀ ਕਾਫੀ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਨੇ ਇਸ ਵਿੱਚ ਹੈਗੀਆਂ ਨੇ ਅਤੇ ਆਓ ਪ੍ਰੋਗਰਾਮ ਵਿੱਚ ਹੁਣ ਅੱਗੇ ਚੱਲਦੇ ਹਾਂ ਜੀ ਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦੇ ਜਿਹੜੇ ਸਟੂਡੈਂਟਸ ਦਾ ਜਿਹੜਾ ਆਉਣਾ ਹੈ ਉਹ ਕਾਫੀ ਘੱਟ ਗਿਆ ਸਾਡੇ ਕੋਲ ਸਮਾਂ ਥੋੜ੍ਹਾ ਜਿਵੇਂ ਪਹਿਲਾਂ ਦੱਸਿਆ ਸੀ ਕਿ ਖਬਰਾਂ ਜ਼ਿਆਦਾ ਨੇ ਅਤੇ ਕੈਨੇਡਾ ਦੇ ਵਿੱਚ ਸਟੂਡੈਂਟਸ ਦਾ ਆਉਣਾ ਤਕਰੀਬਨ 75% ਘੱਟ ਗਿਆ 73-74% ਮਾਫ ਕਰਨਾ 84% ਘੱਟ ਗਿਆ ਸੋ ਡਿਪਾਰਟਮੈਂਟ ਦੇ ਵਿੱਚ ਇਹ ਦੱਸਿਆ ਗਿਆ ਕਿ ਐਪਲੀਕੇਸ਼ਨ ਵੀ ਘਟੀਆਂ ਨੇ ਡਿਪਾਰਟਮੈਂਟ ਨੇ ਰਿਲੀਜ਼ ਕੀਤੀ ਕਿ ਸਟੂਡੈਂਟ ਐਂਡ ਟੈਂਪਰੇਰੀ ਵਰਕਰ ਨੰਬਰ ਜਿਹੜੇ ਨੇ ਅਰਾਈਵਲ ਜਿਹੜੇ ਨੇ ਜਨਵਰੀ ਤੋਂ ਅਪ੍ਰੈਲ 2026 ਦੇ ਵਿੱਚ ਉਹ 2024 ਦੇ ਇਸੇ ਪੀਰੀਅਡ ਨਾਲੋਂ 73% ਘੱਟ ਗਏ ਨੇ ਅਤੇ ਉਸ ਤੋਂ ਪਹਿਲੇ ਨਾਲੋਂ ਤਕਰੀਬਨ 84% ਘੱਟ ਗਏ ਨੇ ਸੋ ਕਾਫੀ ਜ਼ਿਆਦਾ ਗਿਣਤੀ ਜਿਹੜੀ ਹੈ ਉਹ ਸਟੂਡੈਂਟਸ ਦੇ ਆਉਣ ਦੀ ਕੈਨੇਡਾ ਦੇ ਵਿੱਚ ਘੱਟ ਚੁੱਕੀ ਹੈ ਅਤੇ ਬੈਕਲੌਗ ਵੀ ਕਈ ਜਗ੍ਹਾ 'ਤੇ ਘੱਟ ਹੋਇਆ ਪਰ PR ਰੈਜੀਡੈਂਸ ਬੈਕਲੌਗ ਜਿਹੜਾ ਹੈ ਉਹ ਵਾਧਾ ਹੋਇਆ ਕਿ PR ਦੀ ਉਡੀਕ ਦੇ ਵਿੱਚ ਬਹੁਤ ਸਾਰੇ ਲੋਕ ਨੇ ਅਤੇ ਤਕਰੀਬਨ ਸਾਰੀ ਕੈਟੇਗਰੀਜ਼ ਦੇ ਵਿੱਚ ਵੀ ਕਈ ਕਈ ਮਹੀਨਿਆਂ ਦੀ ਵੇਟ ਜਿਹੜੀ ਹੈ ਉਹ ਪਾਈ ਜਾ ਰਹੀ ਹੈ ਅਤੇ ਦੂਸਰੇ ਪਾਸੇ ਕਿਉਂਕਿ PR ਦੀ ਰਫ਼ਤਾਰ ਘਟੀ ਹੋਈ ਹੈ ਸਿਟੀਜ਼ਨਸ਼ਿਪ ਦਾ ਬੈਕਲੌਗ ਜਿਹੜਾ ਹੈ ਉਹ ਥੋੜ੍ਹਾ ਜਿਹਾ ਘਟਿਆ ਹੋਇਆ ਜੀ ਅਤੇ ਅਗਲੀ ਜਿਹੜੀ ਹੈ ਜੀ ਖਬਰ ਜਲਦੀ ਨਾਲ ਸਾਂਝੀ ਕਰ ਲਈਏ ਕਿ ਅਲਬਰਟਾ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ ਤੁਹਾਨੂੰ $100 ਦੇਵਾਂਗੇ ਐਨਰਜੀ ਰਿਬੇਟ ਵਜੋਂ ਰਾਲਫ ਬਕਸ ਦਾ ਜੇ ਤੁਹਾਨੂੰ ਯਾਦ ਹੋਵੇ ਰਾਲਫ ਕਲਾਈਨ ਜਿਹੜੇ ਸੀ ਉਹ ਅਲਬਰਟਾ ਦੇ ਪ੍ਰੈਮੀਅਰ ਹੁੰਦੇ ਸੀ ਉਹਨਾਂ ਨੇ ਇਕੱਲੇ ਇਕੱਲੇ ਵਿਅਕਤੀ ਨੂੰ $400 ਦਿੱਤਾ ਸੀ ਉਸ ਵਿੱਚ ਇਸ ਤਰ੍ਹਾਂ ਦਾ ਨਹੀਂ ਸੀ ਕਿ ਜਿਹਦੀ ਆਹ ਇਨਕਮ ਆ ਜਾਓ ਸਭ ਨੂੰ 400 ਸੋ 34 ਲੱਖ ਅਲਬਰਟਾ ਵਾਸੀਆਂ ਨੂੰ 3.4 ਮਿਲੀਅਨ ਲੋਕਾਂ ਨੂੰ $100 ਐਨਰਜੀ ਰਿਬੇਟ ਵਜੋਂ ਦਿੱਤਾ ਜਾਵੇਗਾ ਸੋ ਇਹ 20 ਸਾਲ ਬਾਅਦ ਅਜਿਹਾ ਕੀਤਾ ਜਾ ਰਿਹਾ ਅਤੇ ਇਹਦੇ ਵਿੱਚ ਸਿੰਪਲ ਰੱਖਿਆ ਗਿਆ ਕਿ ਜਿਹਨਾਂ ਦੀ ਕੰਬਾਈਨਡ ਹਾਊਸ ਹੋਲਡ ਇਨਕਮ ਜਿਹੜੀ ਹੈ 2,25,000 ਜਾਂ ਉਸ ਤੋਂ ਘੱਟ ਹੈ ਅਤੇ 2025 ਦੀ ਰਿਟਰਨ ਜਿਹਨਾਂ ਨੇ ਭਰੀ ਹੈ ਉਹਨਾਂ ਨੂੰ $100 ਦੀ ਐਨਰਜੀ ਰਿਬੇਟ ਜਿਹੜੀ ਹੈ ਦਿੱਤੀ ਜਾਵੇਗੀ ਇਹ
ਕੰਪੈਰੀਜ਼ਨ ਲੋਕ ਕੋਸ਼ਿਸ਼ ਕਰ ਰਹੇ ਨੇ ਕਿ ਰਾਲਫ ਕਲਾਈਨ ਨੇ 2006 ਦੇ ਵਿੱਚ 4,400 ਦਿੱਤੇ ਸੀ।

0: ਇਹ ਤੇ ਬਹੁਤ ਥੋੜੇ ਨੇ ਉਸ ਹਿਸਾਬ ਨਾਲ, ਉਦੋਂ ਸਰਕਾਰ ਕੋਲ ਪੈਸਾ ਬਹੁਤ ਸੀ। ਸੋ ਕੁਛ ਲੋਕ ਕਹਿੰਦੇ ਨੇ ਕਿ ਇਹ ਜਿਹੜਾ $100 ਹੈ ਤਾਂ ਸਾਡੀ ਹਫ਼ਤੇ ਦੀ ਵੀ ਗਰੋਸਰੀ ਨਹੀਂ ਆਉਣੀ, ਇਹਦਾ ਕੋਈ ਕੀ ਕਰਾਂਗੇ ਅਸੀਂ। ਖੈਰ ਇਹ ਜਿਹੜਾ ਚੱਲਦਾ ਰਹੇਗਾ। ਦੂਸਰੇ ਪਾਸੇ ਆਪ ਜੀ ਨੂੰ ਇੱਕ ਗੁੱਡ ਨਿਊਜ਼ ਇਹ ਸੁਣਾਉਂਦੇ ਹਾਂ ਜੀ ਕਿ ਕੈਨੇਡਾ ਵਾਲੇ ਲੱਗਦਾ ਹੈ ਕਿ ਮਾਰਕਾ ਮਾਰ ਲੈਣਗੇ ਅਤੇ ਕਤਰ ਵਾਲੇ ਮੈਚ ਵਿੱਚ ਜੋ ਇਸ ਵੇਲੇ ਵੈਨਕੂਵਰ ਵਿੱਚ ਚੱਲ ਰਿਹਾ, ਕੈਨੇਡਾ ਵਾਲੇ 3-0 ਨਾਲ ਅੱਗੇ ਚੱਲ ਰਹੇ ਨੇ, 3-0 ਨਾਲ ਕੈਨੇਡਾ ਵਾਲੇ ਲੀਡ ਕਰਦੇ ਹੋਏ। ਪਹਿਲਾ ਮੈਚ ਕੈਨੇਡਾ ਦਾ ਡਰਾ ਹੋ ਚੁੱਕਾ ਹੈ ਅਤੇ ਜੇ ਅੱਜ ਜੋ ਕਿ ਅਸਾਰ ਕਾਫੀ ਸਾਰੇ ਬਣ ਗਏ ਨੇ, ਸੋ ਜਿਹੜਾ ਇਸ ਵੇਲੇ ਹਾਫ ਟਾਈਮ ਹੋ ਚੁੱਕਾ, ਹਾਫ ਟਾਈਮ ਤੱਕ 3-0 ਨਾਲ ਲੀਡ ਕਰਨਾ ਵੱਡੀ ਗੱਲ ਹੈ। ਜੇ ਆਪਣੀ ਇਸ ਲੀਡ ਨੂੰ ਬਣਾ ਕੇ ਰੱਖਦੇ ਨੇ, ਮਜ਼ਬੂਤੀ ਨਾਲ ਅੱਗੇ ਵੱਧਦੇ ਨੇ ਅਤੇ ਕੈਨੇਡਾ ਦੇ ਚੰਗੇ ਚਾਂਸ ਜਿਹੜੇ ਨੇ ਗਰੁੱਪ ਦੇ ਵਿੱਚ ਬਣ ਰਹੇ ਨੇ। ਬੀਸੀ ਪਲੇਸ ਵੈਨਕੂਵਰ ਦੇ ਵਿੱਚ ਇਹ ਜਿਹੜਾ ਮੈਚ ਹੈ ਜੀ ਹੋ ਰਿਹਾ ਅਤੇ ਇਸ ਮੈਚ ਦੇ ਵਿੱਚ ਜੋ ਕੈਨੇਡਾ ਦੇ ਜਿਹੜੇ ਸਟਾਰ ਪਲੇਅਰ ਨੇ ਕੁਛ ਉਹਨਾਂ ਦੇ ਵੀ ਖੇਡਣ ਦੀ ਉਮੀਦ ਸੀ। ਇਸ ਵੇਲੇ ਪੂਰੀ ਡਿਟੇਲ ਮੈਂ ਆਪ ਜੀ ਨੂੰ ਨਹੀਂ ਦੇ ਸਕਦਾ ਕਿਉਂਕਿ ਸਮਾਂ ਥੋੜ੍ਹਾ ਪ੍ਰੋਗਰਾਮ ਦੇ ਵਿੱਚ, ਪਰ ਕੈਨੇਡਾ ਵਾਲੇ 3-0 ਨਾਲ 3-0 ਨਾਲ ਲੀਡ ਕਰਦੇ ਹੋਏ ਜੀ ਇਹ ਇਸ ਮੈਚ ਦੇ ਵਿੱਚ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਥੇ ਜਿਹੜਾ ਕਿ ਇਸ ਨੂੰ ਇੱਥੇ ਸਮੇਟਦੇ ਹਾਂ ਅਤੇ ਅਗਲਾ ਪ੍ਰੋਗਰਾਮ ਸੁਪਰੀਮ ਕੋਰਟ ਜਸਟਿਸ ਪ੍ਰੋਗਰਾਮ ਪੇਸ਼ ਕਰਨਗੇ 8 ਵਜੇ। ਇੱਕ ਹੋਰ ਵਿਸ਼ੇਸ਼ ਪ੍ਰੋਗਰਾਮ ਹੋਵੇਗਾ ਅਤੇ 9 ਵਜੇ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਮੈਨੂੰ ਤੋਂ ਇਜਾਜ਼ਤ ਭੁੱਲਾਂ ਚੁੱਕਾ ਲਿਖੇ ਮਾਂ, ਸਤਿ ਸ਼੍ਰੀ ਅਕਾਲ ਜੀ।
1: The time is 5 p.m. You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ

0: ਸਮਾਂ ਆ ਗਿਆ।
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
5: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
6: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
5: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
6: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
5: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6661 4036166161।
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ, ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
1: ਦੂਜੀ

0: लोकेशन 117-7771 Avenue।
1: तीजी लोकेशन 570-6520 फॉल्कन रिज बुलेवार्ड।
0: चौथी लोकेशन 606 सिटीस्केप स्क्वायर।
1: पांचवी लोकेशन 3150-235 रेड एम्बर्स वे।
0: छेवी लोकेशन 400-45 कैरिंगटन बुलेवार्ड नॉर्थ वेस्ट कैलगरी।
1: सांझा पंजाब ग्रोसरी स्टोर दिया 6 लोकेशन दा सांझा फोन नंबर
0: 403-835-2222। नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका जिथे बनाए जा सकदे ने 3 टाउन हाउस। एना ही नहीं एना तिना दे नाल लीगल बेसमेंट स्वीट भी बनाईया जा सकदियां ने। बिल्डर्स ते इन्वेस्टर्स लई है शानदार मौका। फ्यूचर रेंटल इनकम लई है ए एक बहुत वधिया ऑप्शन। वधेरे जानकारी लई कॉल कर सकदे हो एमे नू 403-617-2111 ते अमन गिल नू भी कॉल कर सकदे हो 403-479-7007 ते। बिल्डिंग परमिट पहला तो ही अप्रूव्ड है।
2: कि तुसी लंबी लाइना अते डॉक्टर दिया वेटिंग लिस्ट तो परेशान हो, खुद फिकर छड्डो क्योंकि तुहाडे अपने शहर विच आ गया है सेहत दा असली पहरेदार ओइस स्माइल मेडिकल। सनरिज मॉल दे नाल सुपरस्टोर वाले प्लाजा विच स्थित इस क्लिनिक विच तुहाडी अपनी भाषा बोलन वाले मेल अते फीमेल डॉक्टर्स हर कदम ते तुहाडे नाल हन। चाहे गल होवे बच्चा दी या फिर बुजुर्गा दी, इत्थे सारे लई सुविधावां मौजूद हन। अपॉइंटमेंट नहीं बनी कोई चक्कर ही नहीं, सिद्धे चले आओ। इत्थे वॉक इन विच खुला स्वागत है, नवे पेशेंट्स दा भी निग्गा वेलकम। फैमिली केयर तो लेके मेडिकल चेकअप अते क्रोनिक बीमारियां दे इलाज तक सब कुछ इक्को छत हेठ। असी हफ्ते दे 6 दिन खुले आ ते ओ भी देर शाम तक। ता देर किस गल दी, आज ही डायल करो 587-617-4696 587-617-4696 ओइस स्माइल मेडिकल, तुहाडी सेहत साडी जिम्मेवारी। 587-617-4696।
3: इस प्रोग्राम विच शामिल हो रहे वेखण सुन वालिया दा बहुत बहुत स्वागत है जी आया नू। आप सब नू प्यार भरी सत श्री अकाल नमस्कार आदाब। ए फोटो तुसी वेख रहे हो, ए फोटो फोटो नहीं, ए एक तस्वीर है, एक पेंटिंग है साढ़े उस पंजाब दी, उस पंजाब दे उन्हां वेलियां दी जिहड़े वेले बहुतियां दे चेतियां दे विचों खुर गए ने, पर कुछ कलाकार ਉਹਨਾਂ ਵੇਲਿਆਂ ਨੂੰ ਆਪਣੇ ਰੰਗਾਂ ਨਾਲ ਬੁਰਸ਼ ਨਾਲ ਜਿਉਂ ਦਾ ਤਿਉਂ ਰੂਪਮਾਨ ਕਰ ਦਿੰਦੇ ਨੇ। ਖੂਹ ਵਗ ਰਿਹਾ, ਖੂਹ ਦੀਆਂ ਟਿੰਡਾਂ ਨੇ, ਪਾਤਸ਼ਾਹ ਹੈ, ਇਧਰਲੇ ਪਾਸੇ ਬਲਦ ਨੇ, ਬਲਦ ਚਾਰ ਚਾਰ ਚਫੇਰੇ ਗਾਦੀ ਦੇ ਉੱਤੇ, ਗਾਦੀ ਦੇ ਨਾਲ ਕਿਸਾਨ ਹੈ, ਦੂਰ ਫਸਲਾਂ ਨਜ਼ਰ ਆ ਰਹੀਆਂ ਨੇ। ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਪੇਂਟਿੰਗ ਦੇ ਰਚੇਤਾ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਾਉਣੀ ਹੈ। ਬਹੁਤ ਖੂਬਸੂਰਤ ਪੇਂਟਿੰਗਸ ਕਰਦੇ ਨੇ ਆਰਟਿਸਟ ਨੇ, ਆਓ ਆਪਾਂ ਇਹਨਾਂ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਗੋਪਾਲ ਕ੍ਰਿਸ਼ਨ ਸ਼ਰਮਾ ਜੀ, ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ।
4: ਮੈਂ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਖਾਸ ਕਰਕੇ ਸਾਂਝਾ ਟੀਵੀ ਵਾਲੇ ਸਾਰੇ ਸਮੂਹ ਸਟਾਫ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਅਤੇ ਜਿੰਨੇ ਵੀ ਸੋਤੇ ਦੇਖ ਰਹੇ ਆ ਉਹ ਚਾਹੇ ਇੰਡੀਆ ਦੇ ਵਿੱਚ ਦੇਖਣ ਚਾਹੇ ਕੈਨੇਡਾ ਦੇ ਵਿੱਚ ਦੇਖਣ, ਮੈਂ ਸਭ ਨੂੰ ਤਹਿ ਦਿਲੋਂ ਧੰਨਵਾਦ ਜੀ ਅਤੇ ਸਤਿ ਸ਼੍ਰੀ ਅਕਾਲ ਜੀ।
3: ਸ਼ਰਮਾ ਜੀ, ਪਹਿਲੀ ਗੱਲ ਤਾਂ ਤੁਹਾਡਾ ਨਾਂ ਗੋਪਾਲ ਕ੍ਰਿਸ਼ਨ ਸ਼ਰਮਾ ਹੈ, ਤੁਸੀਂ ਇਸ ਸਰੂਪ ਦੇ ਵਿੱਚ ਹੋ, ਮੈਨੂੰ ਵੇਖ ਕੇ ਬੜਾ ਅੱਛਾ ਲੱਗਾ ਕਿ ਤੁਸੀਂ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਹੋ ਅਤੇ ਪੰਜਾਬ ਦੇ ਉਹਨਾਂ ਪਾਣੀਆਂ ਦੇ ਵਿੱਚ, ਉਹਨਾਂ ਹਵਾਵਾਂ ਦੇ ਵਿੱਚ ਤੁਸੀਂ ਜੰਮੇ ਪਲੇ ਹੋ ਜਿੱਥੇ ਸਾਡਾ ਸੱਭਿਆਚਾਰ ਪੰਜਾਬੀ ਅਤੇ ਪੰਜਾਬ ਅਤੇ ਪੰਜਾਬੀਅਤ ਪ੍ਰਫੁੱਲਤ ਹੋਏ ਨੇ। ਸੋ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਅਤੇ ਤੁਹਾਨੂੰ ਮਿਲ ਕੇ ਵੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਆਪਾਂ ਇਹ ਗੱਲ ਕਰਾਂਗੇ ਕਿ ਤੁਹਾਡੇ ਜਿਹੜਾ ਹੈ ਪੇਂਟਿੰਗ ਕਰਨ ਦਾ, ਕਿਉਂਕਿ ਕਲਾਕਾਰ ਹੋਣਾ ਇੱਕ ਬਹੁਤ ਸੁਭਕ ਚੀਜ਼ ਹੁੰਦੀ ਹੈ, ਬਹੁਤ ਹੀ ਸੈਂਸਿਟਿਵ ਚੀਜ਼ ਹੁੰਦੀ ਹੈ, ਹਰ ਕੋਈ ਕਲਾਕਾਰ ਨਹੀਂ। ਵੈਸੇ ਤਾਂ ਕਹਿੰਦੇ ਨੇ ਕਿ ਕੁਦਰਤ ਹਰ ਕਿਸੇ ਨੂੰ ਕਲਾਕਾਰ ਹੀ ਪੈਦਾ ਕਰਦੀ ਹੈ, ਪਰ ਫਿਰ ਵੀ ਕਿਸੇ ਦੇ ਹੱਥ ਵਿੱਚ ਬਰੱਸ਼ ਫੜਾ ਦਿੰਦੀ ਹੈ, ਕਿਸੇ ਦੇ ਹੱਥ ਵਿੱਚ ਕਲਮ ਫੜਾ ਦਿੰਦੀ ਹੈ, ਅਤੇ ਕਿਸਾਨ ਵੀ ਕਲਾਕਾਰ ਹੀ ਹੁੰਦਾ ਜਿਹਦੇ ਹੱਥ ਦੇ ਵਿੱਚ ਉਹਨੇ ਪਰਾਲੀ ਆਪਣੀ ਫੜਾਈ ਹੁੰਦੀ ਹੈ, ਪਨਾ ਅਤੇ ਨਾਲ ਹਲ ਦਾ ਮੁੰਨਾ ਫੜਾਇਆ ਹੁੰਦਾ, ਹਲ ਦਾ ਮੁੰਨਾ ਫੜਾਇਆ ਹੁੰਦਾ। ਪਰ ਇਹ ਜਿਹੜਾ ਬੁਰਸ਼ ਦੇ ਨਾਲ ਕਲਾਕਾਰੀ ਕਰਨੀ, ਇਹ ਤੁਸੀਂ ਕਿੰਨੀ ਕੁ ਉਮਰ ਦੇ ਵਿੱਚ ਸ਼ੁਰੂ ਕੀਤੀ ਅਤੇ ਇਹ ਤੁਹਾਡੇ ਉੱਪਰ ਕਦੋਂ ਕਿਰਪਾ ਹੋਈ ਕਿ ਜਦੋਂ ਤੁਹਾਡਾ ਬੁਰਸ਼ ਜਿਹੜਾ ਹੈ ਰੰਗ ਦੇ ਵਿੱਚ ਡੁੱਬ ਕੇ ਪੇਂਟਿੰਗ ਕਰਨ ਲੱਗ ਗਿਆ?
4: ਇਹ ਜੀ ਅੱਜ ਤੋਂ 40 ਸਾਲ ਪਹਿਲਾਂ ਦੀ ਗੱਲ ਹੈ, ਮੈਂ ਜਦੋਂ ਸਟਾਰਟ ਕੀਤਾ ਕੰਮ ਇਹ
3: ਜੀ।
4: ਇਹ ਮੈਨੂੰ ਤਾਂ ਜੀ ਵੈਸੇ ਮੇਰੇ ਗੁਰੂ ਮਹਾਰਾਜ ਦਾ ਮੇਰੇ ਸਿਰ 'ਤੇ ਬਹੁਤ ਵੱਡਾ ਹੱਥ
3: ਜੀ।
4: ਮੈਂ ਸਭ ਤੋਂ ਪਹਿਲਾਂ ਉਹਨਾਂ ਦਾ ਇੱਕ ਪੈਨਸਲ ਸਕੈਚ ਬਣਾ ਕੇ ਲੈ ਗਿਆ ਸੀ ਅਤੇ ਲਿਜਾ ਕੇ ਮੈਂ ਜਦੋਂ ਉਹਨਾਂ ਨੂੰ ਭੇਟ ਕੀਤਾ, ਉਹਨਾਂ ਨੇ ਮੈਨੂੰ ਬੜਾ ਆਸ਼ੀਰਵਾਦ ਦਿੱਤਾ ਵੀ ਤੂੰ ਤਾਂ ਬੜਾ ਤਕੜਾ ਕਲਾਕਾਰ ਆ,

0: ਬਹੁਤ ਬੜੀ ਹੌਸਲਾ ਅਫਜਾਈ ਕੀਤੀ ਬਸ ਉਹ ਮੁੜ ਕੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਜੀ ਮੈਂ ਮੇਰਾ ਕੰਮ ਕਰਦਾ ਰਿਜੈਕਟ ਨਹੀਂ ਹੋਇਆ ਅਤੇ ਮੈਂ ਮੰਨਦਾ ਵੀ ਇਹ ਗੋਡ ਗਿਫਟ ਆ ਹੁਣ ਵੀ ਮੈਂ ਜਦੋਂ ਤਸਵੀਰ ਬਣਾਉਂਦਾ ਮੈਂ ਪਹਿਲਾਂ ਉਹਨਾਂ ਨੂੰ ਮੱਥਾ ਟੇਕਦਾ ਅਰਦਾਸ ਕਰਦਾ ਉਹਨੂੰ ਕਹਿੰਦਾ ਅਰਦਾਸ ਕਰਕੇ ਮੈਂ ਫਿਰ ਇਹ ਪੇਂਟਿੰਗ ਬਣਾਉਣ ਲੱਗਦਾ ਜੀ ਮੈਂ ਸਮਝਦਾ ਇਹ ਜਿਹੜਾ ਕਲਾ ਨਾ ਇਹ ਸਿੱਖੀ ਨਹੀਂ ਜਾ ਸਕਦੀ ਇਹ ਗੋਡ ਗਿਫਟ ਹੀ ਹੈ ਜਿਵੇਂ ਹੈ ਦੇਖੋ ਤੁਸੀਂ ਕਾਲਜਾਂ ਦੇ ਵਿੱਚ ਕਿੰਨੇ ਸਟੂਡੈਂਟ ਪੜ੍ਹਦੇ ਫਾਈਨ ਆਰਟ ਦੀਆਂ ਡਿਗਰੀਆਂ ਕਰਦੇ ਆ ਹੋਰ ਕਿੰਨੇ ਕੁ ਬੰਦੇ ਬਾਹਰ ਆਏ ਦੇਖੋ ਆਪਾਂ ਗਿਰਤੀ ਦੇ ਬੰਦੇ ਬਾਹਰ ਆਏ ਉਹ ਵੀ ਉਹਨਾਂ ਦੇ ਵੀ ਗੋਡ ਗਿਫਟ ਹੀ ਹੋਣਾ ਇੱਕ ਕਿਸਮ ਦਾ
1: ਬਿਲਕੁਲ ਬਿਲਕੁਲ
0: ਅਤੇ ਮੈਂ ਕਿਸੇ ਕਾਲਜ ਵਿੱਚ ਨਹੀਂ ਗਿਆ ਸਿੱਖਣ ਦੇ ਖਾਤਰ ਮੈਂ ਆਪਦੇ ਆਪ ਹੀ ਮੇਰਾ ਮੇਰੇ ਗੁਰੂਆਂ ਦਾ ਆਸ਼ੀਰਵਾਦ ਮੈਨੂੰ ਇੰਨਾ ਰਿਹਾ ਉਹਦੇ ਨਾਲ ਹੀ ਮੈਂ ਇਹ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਚੱਲਦਾ ਆ ਰਿਹਾ ਬਾਕੀ ਘਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਤੁਹਾਡੇ ਗੁਰੂ ਹੁੰਦੇ ਆ ਉਹ ਆਪਣੇ ਮਾਤਾ ਜੀ ਪਿਤਾ ਜੀ ਪਰਿਵਾਰ ਦੇ ਮੈਂਬਰ ਸਭ ਤੋਂ ਵੱਡੀ ਗੱਲ ਜੀ ਜੇ ਤੁਹਾਨੂੰ ਮੇਰਾ ਵਿਆਹ ਹੋਇਆ ਮੇਰਾ ਜੀਵਨ ਸਾਥੀ ਉਹਨੂੰ ਜੇ ਨਾ ਸ਼ੌਕ ਹੋਵੇ ਤਾਂ ਮੈਂ ਕਲਾ ਕਰ ਨਹੀਂ ਸਕਦਾ ਪੇਂਟ ਕਰ
1: ਨਹੀਂ
0: ਸਕਦਾ ਪਰ ਉਹ ਉਹਨੂੰ ਇੰਨਾ ਸ਼ੌਕ ਉਹਨੂੰ ਮੇਰਾ ਉਹ ਵੀ ਬਹੁਤ ਸ਼ੌਕ ਹੈ ਜੀ ਉਹ ਮੇਰਾ ਇੰਨਾ ਸਾਥ ਦਿੱਤਾ ਉਹਨਾਂ ਨੇ ਅਤੇ ਜੇ ਮੈਂ ਪੇਂਟ ਕਦੇ ਨਾ ਵੀ ਕਰਾਂ ਤਾਂ ਮੈਨੂੰ ਕਹਿਣਗੇ ਤੁਸੀਂ ਪੇਂਟ ਨਾ ਕਰੋ ਕਰਦੇ ਗਏ ਉਹਨੇ ਫਿਰ ਉਹਨਾਂ ਨੂੰ ਉਹਨਾਂ ਦੀ ਆਖਿਆ ਜਿਹੜੀ ਪਾਰਖੂ ਆ ਨਾ ਮੈਂ ਪੇਂਟਾਂ ਕਰਦਾ ਅਤੇ ਮੈਂ ਪੋਰਟਰੇਟ ਬਣਾ ਰਿਹਾ ਉਹਨਾਂ ਕੋਈ ਅਤੇ ਉਹ ਚਾਹ ਦੇਣ ਆਉਣਗੇ ਮੈਨੂੰ ਮੈਨੂੰ ਕਹਿ ਸਕਦੇ ਵੀ ਅਜੇ ਤਾਂ ਠੀਕ ਨਹੀਂ ਬੜਾ ਗਲਤ ਹੈ ਮੈਂ ਕਹਿੰਦਾ ਜੀ ਮੈਨੂੰ ਤਾਂ ਸਾਰੀ ਦਿਹਾੜੀ ਵੀ ਲੱਗੇ ਤੂੰ ਮੈਂ ਇੱਕ ਮਿੰਟ ਚਾਹੇ ਗਲਤੀ ਕਰਤੀ ਕਹਿੰਦੇ ਬਸ ਮੈਨੂੰ ਨਹੀਂ ਪਤਾ ਤੂੰ ਦੇਖ ਲਓ ਵੀ ਠੀਕ ਨਹੀਂ
1: ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਤੇ ਤੁਹਾਡਾ ਕਹਿੰਦੇ ਹੁੰਦੇ ਨਾ ਐਵੈਲੂਏਟ ਕਰਨ ਵਾਲਾ ਵੀ ਕੋਈ ਨਾ ਕੋਈ ਨਾਲ ਚਾਹੀਦਾ ਜੇ ਉਹ ਤੁਹਾਡੀ ਵਾਈਫ ਨੇ ਇਹ ਵਿਆਹ ਵੀ ਕਿਤੇ ਪੇਂਟਿੰਗ ਕਰਕੇ ਤਾਂ ਨਹੀਂ ਹੋਇਆ
0: ਨਹੀਂ ਜੀ
1: ਅੱਛਾ ਇਹਦਾ ਮਤਲਬ ਪੇਂਟਿੰਗ ਬਾਅਦ ਸ਼ੁਰੂ ਕੀਤੀ ਹੈ
0: ਪੇਂਟਿੰਗ ਤਾਂ ਪਹਿਲਾਂ ਸ਼ੁਰੂ ਕੀਤੀ ਹੋਈ ਸੀ ਜੀ ਮੈਂ ਇਹਨਾਂ ਨੂੰ ਦੱਸਦਾ ਸੀ ਮਹਾਰਾਜ ਮੈਂ ਪੇਂਟਾਂ ਕਰਦਾ ਇਹਨਾਂ ਦੇ ਫਾਦਰ ਸਾਹਿਬ ਨੂੰ
1: ਅੱਛਾ
0: ਬਈ ਮੈਨੂੰ ਲੜਕੇ ਮਤਲਬ ਪੇਂਟਿੰਗ ਨੂੰ ਪ੍ਰੇਮ ਕਰਨਾ ਵੀ ਚਾਹੀਦਾ ਕਲਾ ਪ੍ਰੇਮੀ ਚਾਹੀਦੀ ਆ ਇਹ ਨਾ ਹੋਵੇ ਵੀ ਮੈਂ ਸਾਡਾ ਕੱਲ੍ਹ ਸਾਡਾ ਡਾਈਵੋਰਸ ਹੁੰਦਾ ਫਿਰ ਜਾਂ ਕਸੂਰ ਹੋ ਜਾਏ ਮੈਂ ਪੇਂਟਿੰਗ ਨਹੀਂ ਛੱਡ ਸਕਦਾ
1: ਵਿਭਾਗ
0: ਦੇ ਵਿੱਚ ਇਹ ਨਾਲ ਨਾਲ ਮੈਨੂੰ ਸ਼ੌਕ ਸੀ ਜੀ ਇਹ ਜਦੋਂ ਮੈਂ ਮਾਨਸਾ ਮੰਡੀ ਜੁਆਇਨ ਕੀਤਾ ਸੀ ਪਹਿਲਾਂ ਉੱਥੇ ਇੱਕ ਮੈਨੂੰ ਆਰਟਿਸਟ ਅਖਵੇਸ਼ ਸਰਦੇਵ ਸਿੰਘ ਮੇਰੇ ਦੋਸਤ ਨੇ ਹੁਣ ਵੀ ਉਹ ਉਹਨਾਂ ਦਾ ਘਰ ਮੇਰੇ ਘਰ ਦੇ ਲੱਗ ਗਏ ਸੀ ਜੀ ਜਦੋਂ ਮੈਂ ਉਹਨਾਂ ਨੂੰ ਦੇਖਿਆ ਨਾ ਬਣਾਉਂਦਿਆਂ ਨੂੰ ਅਤੇ ਮੇਰੇ ਮਨ ਦੇ ਵਿੱਚ ਤਾਂ ਬੜੀ ਕਹਾਵ ਪੈ ਗਈ ਵੀ ਮੈਂ ਯਾਰ ਮੈਂ ਵੀ ਇਹ ਕੰਮ ਸਿੱਖਣਾ ਮੇਰੇ ਜੀ ਹੌਲੀ ਹੌਲੀ ਉਹਨਾਂ ਨਾਲ ਦੋਸਤੀ ਹੋ ਗਈ ਫਿਰ ਮੈਂ ਉਹਨੂੰ ਕਿਹਾ ਮਹਾਰਾਜ ਮੈਂ ਸਿੱਖਣਾ ਇਹ ਕੰਮ ਉਹ ਕਹਿੰਦੇ ਸਿੱਖ ਲਾ ਕੋਈ ਨਹੀਂ ਸਿੱਖਣ ਦਾ ਕੋਈ ਮਾੜੀ ਗੱਲ ਹੀ ਹੈ ਉਸਨੂੰ ਸਿੱਖਿਆ ਜਾ ਸਕਦਾ ਪਰ ਇਹ ਬਹੁਤ ਔਖਾ ਕੰਮ ਆ ਜੇ ਕੋਈ ਤੁਹਾਨੂੰ ਪੇਂਟਿੰਗ ਪਸੰਦ ਹੋਈ ਤੁਸੀਂ ਲੈ ਜਾਓ ਆਪਣੇ ਫਰੈਂਡਸ ਦੇ ਪੈ ਕੋਈ ਇਹੋ ਜਿਹੀ ਗੱਲ ਨਹੀਂ ਮਨ ਵਿੱਚ ਜਾਣ ਦੀ ਗੱਲ ਨਹੀਂ ਮੈਂ ਤਾਂ ਸਿੱਖਣੀ ਹਾਂ
1: ਅੱਛਾ
0: ਬਾਜੀ ਉਹ ਉਹਨਾਂ ਨੇ ਮੈਨੂੰ ਰੰਗ ਰੋਕ
1: ਇਹਦਾ ਮਤਲਬ ਕਿ ਜੇ ਤੁਹਾਡਾ ਡਰਾਫਟਸਮੈਨ ਦਾ ਕੀਤਾ ਸੀਗਾ ਹੱਥ ਤੁਹਾਡਾ ਚੱਲਦਾ ਸੀਗਾ ਤੇ ਤੁਹਾਨੂੰ ਪੇਂਟਿੰਗ ਫਿਰ ਸਿੱਖ ਲਈ ਤੁਸੀਂ
0: ਹਾਂਜੀ ਹਾਂਜੀ
1: ਇਹਦਾ ਮਤਲਬ ਉਸ ਤੋਂ ਪਹਿਲਾਂ ਤੁਸੀਂ ਆਪਣੇ ਮਨ ਨਾਲ ਕੁਝ ਨਹੀਂ ਬਣਾਇਆ
0: ਸੀ ਨਹੀਂ
1: ਅੱਛਾ ਉਹ ਜਦੋਂ ਪੇਂਟਿੰਗ ਸਿੱਖੀ ਹੈ ਪਹਿਲਾਂ ਸਕੈਚ ਬਣਾਉਣੇ ਫਿਰ ਉਹਦੇ ਉੱਪਰ ਤੁਸੀਂ ਪੇਂਟ
0: ਕਰਨਾ ਸੀ ਮੈਂ ਸਕੈਚ ਬਣਾਉਣਾ ਸ਼ੁਰੂ ਕਰਤਾ
1: ਮੈਂ ਵੇਖਿਆ ਕਿ ਤੁਸੀਂ ਬਾਲੇ ਜਿਹੜੇ ਪੋਰਟਰੇਟ ਕਾਫੀ ਜ਼ਿਆਦਾ ਅਲੈਬੋਰੇਟ ਕੀਤੇ ਨੇ ਜਿਹਦੇ ਵਿੱਚ ਜ਼ਿਆਦਾ ਕਾਫੀ ਸਾਰੇ ਹਰ ਧਰਮ ਦੇ ਤੁਸੀਂ ਆਪਣੇ ਗੁਰੂ ਜਿਹੜੇ ਨੇ ਉਹਨਾਂ ਦਾ ਕੀਤਾ ਬਟ ਤੁਹਾਡੇ ਜਿਹੜੇ ਪੇਂਟਿੰਗ ਦੇ ਵਿੱਚ ਮੈਂ ਵੇਖਿਆ ਸੀ ਕਾਫੀ ਸਾਰੀਆਂ ਇੱਕ ਪੇਂਟਿੰਗ ਹੈਗੀ ਹੈ ਜਿਹੜੇ ਕਾਲੇ ਕਾਨੂੰਨਾਂ ਦੇ ਨਾਲ ਹੈ ਸੈਲਿਊਟ ਵਾਲੀ ਸੀਗੀ ਉਹ ਪੇਂਟਿੰਗ ਜਿਹੜੀ ਉਹ ਮੈਨੂੰ ਬੜੀ ਖੂਬਸੂਰਤ ਲੱਗੀ ਹੈ ਕਿ ਕਾਲੇ ਕਾਨੂੰਨ ਜਿਹੜੇ ਨੇ ਉਹਨਾਂ ਦੇ ਕਿਵੇਂ ਵਿੱਚ ਛੁਰੀ ਵੱਜ ਰਹੀ ਹੈ ਤੇ ਉਹ ਤੁਸੀਂ ਕਿਸ ਸਮੇਂ ਬਣਾਏ ਤੇ ਕੀ ਸੀ ਉਹਦਾ ਪਿਛੋਕੜ
0: ਉਹ ਜੀ ਦਿੱਲੀ ਦੇ ਵਿੱਚ ਜਿਹੜੇ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਸੀ
1: ਹਾਂ
0: ਡੇਢ ਸਾਲ ਚੱਲਿਆ ਜੀ ਧਰਨਾ ਇਹ
1: ਹਾਂ
0: ਅਬਾਲਿਤ ਹੋ ਗਏ ਤੇ ਰੋਡ ਬੰਦ ਰਹੀਆਂ ਨੇ ਲੋਕਾਂ ਦਾ ਇੰਨਾ ਬੁਰਾ ਹਾਲ ਸੀ ਪਿੰਡਾਂ ਦੇ ਵਿੱਚ ਘੁੰਮ ਕੇ ਜਾਂਦੇ ਸੀ ਜੇ ਦਿੱਲੀ ਜਾਣਾ ਸੀ ਦਿੱਲੀ ਵੜੇ ਆਉਂਦੇ ਸੀ
1: ਹਾਂ ਰਸਤਿਆਂ ਦੇ ਵਿੱਚ ਖਿਲਾਰ ਦਿੱਤੇ ਸੀ ਉਹਨਾਂ ਨੇ ਕਿੱਲਾਂ ਲਾਤੀਆਂ ਤੇ ਕਈ
0: ਇਹ ਸਾਰਾ ਮੈਂ ਕਹਿੰਦਾ ਹਿੰਦੁਸਤਾਨ 'ਚ ਸਾਰੇ ਬੜ ਦੇ ਵਿੱਚ ਹੀ ਰੌਲਾ ਪਿਆ ਵੀ ਯਾਰ ਇਹ ਬਹੁਤ ਮਾੜੀ ਗੱਲ ਹੈ ਤੇ ਉਦੋਂ ਫਿਰ ਸਾਰੇ ਜਿੰਨੇ ਵੀ ਕਲਾਕਾਰ ਸੀ ਉਹਨਾਂ ਨੇ ਆਪਦੇ ਆਪਦੇ ਤਰੀਕੇ ਦੇ ਨਾਲ ਰੋਸ ਜਹਰ ਕੀਤਾ ਗੁੱਸਾ ਜਹਰ ਕੀਤਾ ਇਹ ਤੇ ਮੈਨੂੰ ਵੀ ਕਈ ਬੁੱਧੀਜੀਵੀ ਤੁਹਾਡੇ ਵਰਗੇ ਜਿਹੜੇ ਹੈਗੇ ਸੀ ਰਾਈਟਰ ਉਹਨਾਂ ਨੇ ਕਿਹਾ ਵੀ ਸ਼ਰਮਾ ਜੀ ਤੁਸੀਂ ਵੀ ਕੁਛ ਤੋੜ ਮਾਰੋ ਇਹਨਾਂ ਦੇ ਕਰਕੇ ਦਿਖਾਓ ਇਹ ਫਿਰ ਮੈਂ ਜੀ ਉਸ ਟਾਈਮ ਮੇਰੇ ਦਿਮਾਗ ਦੇ ਵਿੱਚ ਆਇਆ ਵੀ ਇਸ ਤਰ੍ਹਾਂ ਕੀਤਾ ਜਾਵੇ ਤੇ ਉਹਨਾਂ ਨੇ ਵੀ ਫਿਰ ਕਹਿੰਦੇ ਯਾਰ ਸਾਡੇ ਸਾਹਮਣੇ ਆਏ ਘਰ ਅਸੀਂ ਉੱਥੇ ਪੰਜਾਬੀ ਭਵਨ ਆਏ ਲੁਧਿਆਣੇ ਤੇ ਇੱਕ ਸੰਸਥਾ ਬਣੀ ਹੋਈ ਆ ਉਹ ਕਹਿੰਦੇ ਵੀ ਤੁਸੀਂ ਇੱਥੇ ਵਿਚਾਰ ਕਰੋ ਲੋਕਾਂ ਦੇ ਅਸੀਂ ਉੱਥੇ ਜਾ ਕੇ ਜੀ ਮੈਂ ਦੋ ਤਿੰਨ ਘੰਟਾ ਦਾ ਮੇਰਾ ਕੰਮ ਆ ਜੀ ਉਹ ਸਾਹਮਣੇ ਕੀਤਾ ਸਾਰਾ
1: ਕੁਝ
0: ਹਾਂਜੀ ਹਾਂਜੀ ਉੱਥੇ ਮੈਂ ਸਕੈਚ ਨਹੀਂ ਬਣਾਈ ਸਿੱਧਾ ਰੰਗਾਂ ਦੇ ਨਾਲ ਇਹ
1: ਦਿਮਾਗ ਚ ਕਲਪਨਾ ਸੀਗੀ ਪਹਿਲਾਂ
0: ਦਿਮਾਗ ਵਿੱਚ ਕਲਪਨਾ ਹੀ ਸੀ
1: ਸਿੱਧਾ ਮਤਲਬ ਫਸਟ ਹੈਂਡ ਤੁਹਾਡੀ ਡਰਾਇੰਗ
0: ਹੈ ਹਾਂਜੀ ਹਾਂਜੀ
1: ਬਿਲਕੁਲ ਬਹੁਤ ਬਹੁਤ ਖੂਬਸੂਰਤ ਹੈ ਇਸੇ ਤਰ੍ਹਾਂ

0: ਇੱਕ ਪੇਂਟਿੰਗ ਹੈ ਜਿਹਦੇ ਵਿੱਚ ਇੱਕ ਔਰਤ ਹੈ ਉਹਦਾ ਇੱਕ ਪਾਸਾ ਇੰਜ ਕਰਕੇ ਮੈਨੂੰ ਪਹਿਲਾਂ ਸਮਝ ਨਾ ਲੱਗੇ ਕੀ ਹੈ ਤੇ ਤੁਸੀਂ ਮੈਨੂੰ ਬਾਅਦ ਵਿੱਚ ਆਪਣੀ ਜਦੋਂ ਗੱਲ ਹੋ ਰਹੀ ਸੀ ਆਫ ਦਾ ਸਕਰੀਨ
1: ਹਾਂਜੀ ਇਹ ਜੀ ਉਹ ਤੇ ਸਾਡੇ ਨਾਲ ਚੇਤਨਾ ਗਰੁੱਪ ਬਣਾਇਆ ਉੱਥੇ ਇੱਕ
0: ਅੱਛਾ ਜੀ
1: ਮੈਂ ਗੱਲ ਕਰ ਰਿਹਾ ਸੀ
0: ਅੱਛਾ ਜੀ
1: ਉਹ ਗਰੁੱਪ ਵੀ ਜੀ ਮਤਲਬ ਜਿੱਦਾਂ ਦੇ ਇਹ ਐਸਿਡ ਅਟੈਕ ਵਾਲੇ ਹੋ ਗਏ
0: ਹਾਂ
1: ਕੋਈ ਬੱਚਾ ਇੰਟੈਲੀਜੈਂਟ ਹੋਵੇ ਹਾਂ ਮਤਲਬ ਤੇ ਕੋਈ ਘਰ ਦੇ ਕੋਲ ਫੀਸ ਨਾ ਹੋਵੇ ਤੇ ਇਹਨੂੰ ਉਹ ਅਡਾਪਟ ਕਰਦੇ ਆ ਬੱਚੇ ਇਦਾਂ ਦੇ
0: ਅੱਛਾ ਜੀ
1: ਤੇ ਇਹ ਹੁਣ ਜਿਹਦੇ ਐਸਟ ਅਟੈਕ ਦੇ ਲੜਕੇ ਉੱਥੇ ਹੈਗੇ ਸੀ ਉਹਨਾਂ ਤੱਕ ਜਾ ਕੇ ਉਹਨਾਂ ਨੂੰ ਕੋਈ ਨਾ ਕੋਈ ਜਿੰਦੀ ਹੈਲਪ ਕਰ ਸਕਦੇ ਸੀ ਕੀਤੀ ਉਹਨਾਂ ਨੇ
0: ਉਹ ਜਿਹੜਾ ਨਵ ਚੇਤਨਾ ਗਰੁੱਪ
1: ਨਵ ਚੇਤਨਾ ਗਰੁੱਪ ਆਏ ਨੇ ਜੀ
0: ਓਕੇ
1: ਉਹ ਫਿਰ ਸਾਨੂੰ ਉਹਨਾਂ ਨੇ ਕਿਹਾ ਇਹ ਵੀ ਉੱਥੇ ਬਲਾਈ ਜੀ ਬੈਠ ਗਏ ਸੀ ਆ ਤਸਵੀਰ ਕੋਈ ਉਹਨਾਂ ਨੇ ਉੱਥੇ ਸਾਰਾ ਵੱਡਾ ਪੂਰਾ ਗਰੁੱਪ ਸਾਡਾ ਹੈਗਾ ਸੀ ਉੱਥੇ ਅਸੀਂ ਹੋਰ ਵੀ ਕਈ ਕਲਾਕਾਰ ਹੈਗੇ ਸੀ ਅਲੱਗ ਅਲੱਗ ਸਾਰਿਆਂ ਨੇ ਬਣਾਈਆਂ ਸੀ
0: ਅੱਛਾ
1: ਤੇ ਮੈਂ ਇਹ ਬਣਾਇਆ ਜੀ ਇੱਕ ਲੇਡੀਆ ਦੇ ਇੱਕ ਪਾਸੇ ਐਸਿਡ ਪਿਆ ਹੋਇਆ ਮੂੰਹ ਸੜਿਆ ਹੋਇਆ ਇੱਕ ਪਾਸੇ ਠੀਕ ਆ ਦਰਖਤ ਰਖਾਇਆ ਇੱਕ ਪਾਸੇ ਦਰਖਤ ਸੁੱਕਿਆ ਹੋਇਆ ਇੱਕ ਪਾਸੇ ਪੱਤੇ ਨਿਕਲ ਹੋਇਆ ਮਤਲਬ ਦੇਖੋ ਚਾਹੇ ਉਹਦਾ ਮੂੰਹ ਬਚ ਗਿਆ ਉਹਦੇ ਵਿੱਚ ਜਿਉਂ ਦੀ ਹਰੇ ਵੀ ਤਮੰਨਾ ਹੈ ਹਾਂਜੀ ਉਹਦੇ ਪੱਤੇ ਪੁੰਗਲ ਰਹੇ ਹਰੇ ਹੋ
0: ਬਿਲਕੁਲ ਬਿਲਕੁਲ ਬਹੁਤ ਅੱਛਾ ਬਹੁਤ ਖੂਬਸੂਰਤ ਮੈਨੂੰ ਅੱਛੀ ਇਹ ਪੇਂਟਿੰਗ ਲੱਗੀ ਕਿ ਇੱਕ ਸਮੇਂ ਦੀ ਜਿਹੜੀ ਤ੍ਰਾਸਦੀ ਹੈ ਤੁਸੀਂ ਉਸ ਤ੍ਰਾਸਦੀ ਨੂੰ ਜਿੱਥੇ ਮੇਰੇ ਵਰਗੇ ਲੇਖ ਲਿਖਦੇ ਨੇ ਕਹਾਣੀਆਂ ਲਿਖਦੇ ਨੇ ਤੁਸੀਂ ਉਹਨੂੰ ਆਪਣੇ ਬੁਰਸ਼ ਦੇ ਨਾਲ ਬਹੁਤ ਖੂਬਸੂਰਤ ਢੰਗ ਦੇ ਨਾਲ ਪੇਂਟ ਕੀਤਾ ਇਸ ਤੋਂ ਇਲਾਵਾ ਤੁਹਾਡੇ ਮੈਂ ਵੇਖਿਆ ਸੀ ਕਿ ਬਹੁਤ ਸਾਰੀਆਂ ਪੇਂਟਿੰਗ ਜਿਹੜੀਆਂ ਨੇ ਹੋਰ ਵੀ ਇੱਕ ਪੇਂਟਿੰਗ ਹੋਰ ਬੜੀ ਵਧੀਆ ਸੀਗੀ ਜਿਹੜੀ ਕਿ ਵਾਤਾਵਰਨ ਨੂੰ ਸੰਭਾਲਣ ਵਾਲੀ ਸੀਗੀ ਕਿਵੇਂ ਫੁਰਨਾ ਫੁਰ ਜਾਂਦਾ ਤੁਹਾਨੂੰ ਇੰਜ ਦੇ ਟੌਪਿਕ ਜਿਹੜੇ
1: ਬਾਜੀ ਇਹ ਦੇਖੋ ਬਸ ਤਾਂ ਜਿਹੜੇ ਤੁਹਾਡੇ ਵਰਗੇ ਕਲਾਕਾਰ ਨੇ ਨਾ ਉਹ ਸਾਨੂੰ ਕੰਪੈਲ ਕਰ ਦਿੰਦੇ ਆ ਵੀ ਤੁਸੀਂ ਇਸ ਵਿਸ਼ੇ ਤੇ ਕੰਮ ਕਰੋ
0: ਹਾਂ
1: ਜਿਵੇਂ ਹੁਣ ਕੋਵਿਡ-19 ਦਾ ਕੰਮ ਕੀਤਾ ਮੈਂ
0: ਹਾਂ
1: ਵਾਤਾਵਰਨ ਦਾ ਕੰਮ ਕੀਤਾ ਹੋ ਦੇਖੋ ਪੰਜਾਬ ਦੇ ਵਿੱਚ ਜੇ ਆਪਾਂ ਅਸੀਂ ਉਹ ਸਮਝਾਉਂਦੇ ਵਿੱਚ ਐਂ ਕਰੋ ਐਂ ਕਰੋ ਸਮਝਦਾ ਜੀ ਹੈਗੇ ਇਹ ਸੰਸਥਾਵਾਂ ਬਣੀਆਂ ਵੀ ਇਹਨੂੰ ਆ ਕੇ ਅੱਗੇ ਆ ਕੇ ਮਤਲਬ ਉਹ ਕਹਿੰਦੇ ਜਦੋਂ ਅਸੀਂ ਇਹਨਾਂ ਨੂੰ ਦਿਖਾਈਏ ਸਾਰਾ ਕੁਛ ਪਤਾ ਲੱਗਣਾ ਚਾਹੀਦਾ ਲੋਕਾਂ ਨੂੰ ਯਾਰ ਇਹ ਕੀ ਹੋ ਰਿਹਾ ਬਈ ਇਹ ਜਿਹੜਾ ਵਾਤਾਵਰਨ ਆ ਵਾਤਾਵਰਨ ਖਰਾਬ ਹੋ ਗਿਆ ਕੀ ਬੁਰੇ ਪ੍ਰਭਾਵ ਪੈ ਰਹੇ ਨੇ ਸਮਾਜ ਦੇ
0: ਉੱਪਰ
1: ਹੁਣ ਇਹਦੇ ਵਿੱਚ ਮੈਂ ਹੈ ਦੇਖੋ ਥੱਲੇ ਪਰਸ਼ੀ ਬਣੇ ਪਏ ਨੇ ਜਿਹੜੀ ਜ਼ਮੀਨ ਆ ਫਟ ਰਹੀ ਆ ਜਿਹੜੇ ਦਰਖਤ ਨੇ ਸੁੱਕੇ ਪਏ ਨੇ
0: ਸੁੱਕੇ ਪਏ ਨੇ
1: ਹਾਂਜੀ ਜਦੋਂ ਇਹ ਕੋਵਿਡ ਫੈਲੇ ਉਦੋਂ ਉੱਥੇ ਇੰਡੀਆ ਦੇ ਵਿੱਚ ਜੀ ਆਕਸੀਜਨ ਖਤਮ ਹੋ ਗਈ ਆਕਸੀਜਨ ਮਿਲੀ ਜੀ ਹੈ ਕਿਤੇ
0: ਸੋ ਇਹ ਨਾਲ ਤੁਹਾਡੀ ਬਹੁਤੀਆਂ ਪੇਂਟਿੰਗਸ ਜਿਹੜੀਆਂ ਨੇ ਉਹ ਸਾਡੇ ਆਲੇ ਦੁਆਲੇ ਦੇ ਵਾਤਾਵਰਨ ਦੇ ਨਾਲ ਤੇ ਆਲੇ ਦੁਆਲੇ ਦੇ ਸੱਭਿਆਚਾਰ ਦੇ ਨਾਲ ਬਹੁਤੀਆਂ ਸੰਬੰਧਤ ਹੈਗੀਆਂ ਨੇ
1: ਹਾਂਜੀ ਬਿਲਕੁਲ ਜੀ
0: ਤੁਸੀਂ ਕੁਝ ਧਾਰਮਿਕ ਪੇਂਟਿੰਗਸ ਵੀ ਬਣਾਈਆਂ ਨੇ ਜਿਨ੍ਹਾਂ ਦੇ ਵਿੱਚੋਂ ਕਿਹੜੀਆਂ ਨੇ ਤੁਹਾਡੇ ਮਨਪਸੰਦ ਵਾਲੀਆਂ ਪੇਂਟਿੰਗਸ
1: ਜੀ ਮੇਰੇ ਸ੍ਰੀ ਗੁਰੂ ਮਹਾਰਾਜ ਨਗਰੀ ਦੇ ਵਾਸੇ ਭਗਵਾਨ ਸ੍ਰੀ ਸਰੂਪਾਨੰਦ ਪੁਰੀ ਜੀ ਮਹਾਰਾਜ
0: ਜਿਨ੍ਹਾਂ ਨੂੰ ਤੁਸੀਂ ਮੰਨਦੇ
1: ਜਿਨ੍ਹਾਂ ਨੂੰ ਤੁਸੀਂ ਮੰਨਦੇ ਆ ਜੀ
0: ਹਾਂ
1: ਕਲਾਕਾਰ
0: ਸਭ ਤੋਂ ਜਿਆਦਾ ਰੱਬ ਦੇ ਨੇੜੇ ਹੁੰਦਾ ਚਾਹੇ ਗੁਰਦੁਆਰੇ ਮੰਦਿਰ ਜਾਵੇ ਚਾਹੇ ਨਾ ਜਾਵੇ ਕਿਉਂਕਿ ਉਹਦੇ ਹੱਥ ਦੀ ਜਿਹੜੀ ਹੈਗਾ ਨਾ ਹੱਥ ਦੇ ਵਿੱਚ ਛੁਆਵਾਂ ਨਿਕਲਦੀਆਂ ਨੇ ਚਾਹੇ ਉਹ ਕਲਮ ਨਾਲ ਨਿਕਲਦੀਆਂ ਚਾਹੇ ਬ੍ਰਸ਼ ਨਾਲ ਨਿਕਲਦੀਆਂ ਉਹ ਵਾਕਈ ਉੱਪਰਲੇ ਦੀ ਦੇਣ ਜਿਹੜੀ ਉਹਦੇ ਚ ਹੁੰਦੀ
1: ਹੈ ਉੱਪਰਲੇ ਦੇਣ ਹੁੰਦੀ ਹੈ ਜੀ ਬਿਲਕੁਲ ਬਾਕੀ ਕਲਾਕਾਰ ਜਿਹੜੇ ਹੁੰਦੇ ਜੀ ਇਹ ਦੇਖੋ ਪਰਮਾਤਮਾ ਨਾਲ ਜੁੜੇ ਹੁੰਦੇ ਆ ਇਹਨਾਂ ਨੂੰ ਸਮਾਜ ਦੇ ਨਾਲ ਜੀਣਾ ਇਹਨਾਂ ਨੂੰ ਲਿੰਕ ਹੁੰਦਾ ਇਹਨਾਂ ਦਾ ਕੋਈ ਸਮਾਜ ਜਾਂਦਾ ਇਹਨਾਂ ਨੂੰ ਕਈ ਤਾਂ ਮੂਰਖ ਸਮਝਦੇ ਬੇਚਾਰੀ ਨੂੰ ਕਿਤੇ ਅਗਲੇ ਤਾਂ ਆਹੀ ਕਰ ਜਾਂਦਾ ਕੁਛ ਤੁਸੀਂ ਦੇਖੋ ਹੁਣ ਬਾਹਰ ਦੇ ਆਰਟਿਸਟ ਆਪਾਂ ਬੈਨਗਾਓ ਦੇਖ ਲਓ ਬੈਨਗਾਓ ਨੇ ਆਪਦਾ ਕੱਲ੍ਹ ਵਰਤਾ ਸੀ ਜੀ ਗੁੱਸੇ ਚ ਤੇ ਉਹ ਕਿਤੇ ਇਹ ਥੋੜੀ ਸਟੋਰੀ ਮੈਂ ਤੁਹਾਨੂੰ ਸੁਣਾਉਣ ਲੱਗਿਆ ਬੈਠਾ ਪੇਂਟਾਂ ਕਰਦਾ ਸੀ ਉਹਨੂੰ ਪਲਾਉਣਾ ਤਾਂ ਕੋਈ ਹੈ ਨਹੀਂ ਸੀ ਬੇਚਾਰਾ ਗਰੀਬ ਆਦਮੀ ਸੀ ਉਹ ਫਟੇ ਪੁਰਾਣੇ ਕੱਪੜੇ ਪਾਏ ਹੋਏ ਉਵੇਂ ਜਿਵੇਂ ਉਦਾਂ ਹੀ ਹੈ ਜੀ ਤੇ ਹੁਣ ਕਲਾਕਾਰ ਦੂਜੇ ਕਲਾਕਾਰ ਦਾ ਕੰਮ ਨੂੰ ਪਸੰਦ ਜ਼ਰੂਰ ਕਰਦਾ ਹੁੰਦਾ ਚਾਹੇ ਉਹ ਰਾਈਟਰ ਹੋਵੇ ਚਾਹੇ ਗਾਉਂਦਾ ਹੋਵੇ ਉਹਦੇ ਕੰਨ ਦੇ ਵਿੱਚ ਇੱਕ ਆਵਾਜ਼ ਪਈ ਕੋਈ ਕਿਤੇ ਫੰਕਸ਼ਨ ਹੋ ਰਿਹਾ ਸੀ ਤੇ ਲੇਡੀ ਗਾਣਾ ਗਾ ਰਹੀ ਸੀ ਕੋਈ ਉਹਨੇ ਸੋਚਿਆ ਵੀ ਯਾਰ ਤਾਂ ਬਹੁਤ ਵਧੀਆ ਗਾਣਾ ਗਾਇਆ ਮੈਂ ਤਾਂ ਸੁਣਨਾ ਹੈ ਉਹਦਾ ਬੰਦ ਉਹ ਕੰਮ ਬੰਦ ਕਰਤਾ ਜੀ ਉੱਠ ਕੇ ਤੁਰ ਪਿਆ ਵੀ ਕਿੱਥੇ ਇਹ ਫੰਕਸ਼ਨ ਹੋ ਰਿਹਾ ਉਹ ਜਦੋਂ ਫੰਕਸ਼ਨ ਦੇ ਵਿੱਚ ਹੋ ਗਿਆ ਜੀ ਤਾਂ ਹੋਸ਼ ਉੱਧਰ ਬਣ ਲੱਗਿਆ ਉਹ ਫੜਕੇ ਨੂੰ ਬਾਹਰ ਕੱਢਤਾ ਵੀ ਤੂੰ ਤਾਂ ਯਾਰ ਬਹੁਤ ਭਾਜਾ ਮੰਗਤਾ ਜਾ
0: ਮੰਗਤਾ ਕੱਪੜੇ ਪਾਟੇ ਤੇਰੇ
1: ਉਹ ਜਦੋਂ ਦੋ ਚਾਰ ਵਾਰੀ ਐਂ ਕੀਤਾ ਤਾਂ ਇੱਕ ਬੰਦੇ ਨੇ ਕਿਹਾ ਯਾਰ ਕੋਈ ਨੀ ਦੇਖ ਲੈਂਦੇ ਇਹਨੂੰ ਉਹ ਚ ਗਰੀਬ ਆਦਮੀ ਫਿਰ ਕੀ ਆ ਉਹਨੇ ਜਦ ਦੇਖਿਆ ਜੀ ਤਾਂ ਉਹ ਲੇਡੀ ਗਾਉਂਦੇ ਸੀ ਜੀ ਉਹ ਜਾ ਕੇ ਦੇਖਣ ਲੱਗਿਆ ਉਹ ਜਦੋਂ ਗਾਣਾ ਖਤਮ ਹੋਇਆ ਤਾਂ ਕਿਸੇ ਨੇ ਤਾੜੀ ਨਹੀਂ ਮਾਰੀ ਜੀ ਉਹਨੇ ਕਰੇ ਉਹ ਤਾੜੀਆਂ ਮਿਲੀਆਂ ਉਹ ਲੇਡੀ ਨੇ ਉਹਨੂੰ ਪੁੱਛਿਆ ਵੀ ਤੂੰ ਤਾੜੀ ਵਜਾਈ ਆ ਕਰਨ ਹੋਰ ਤਾਂ ਕਿਸੇ ਨੇ ਵਜਾਈ ਨਹੀਂ ਉਹ ਕਹਿੰਦੇ ਮੇਰੇ ਕੰਨਾਂ ਦੇ ਵਿੱਚ ਜਦ ਇਹ ਆਵਾਜ਼ ਪਈ ਨਾ ਵੀ ਮੈਂ ਤਾਂ ਫਿਰ ਚੈਨ ਨਹੀਂ ਆਈ ਇੰਨਾ ਮੈਂ ਖੁਸ਼ ਹੋਇਆ ਨਾ ਇੰਨਾ ਸਕੂਨ ਮਿਲਿਆ ਮੈਂ ਤੈਨੂੰ ਦੱਸ ਨਹੀਂ ਸਕਦਾ ਉਹ ਕਹਿੰਦੇ ਅੱਛਾ ਚਲੋ ਉੱਥੇ ਉਹ ਖਤਮ ਹੋਇਆ ਸਾਰਾ ਕੁਛ ਉਹ ਕਹਿੰਦੇ ਫਿਰ ਤਾਂ ਮੈਨੂੰ ਤੇਰੇ ਕੰਨਾਂ ਦੀ ਤਾਰੀਫ਼ ਕਰਨੀ ਚਾਹੀਦੀ
0: ਉਹਨੂੰ
1: ਉਹਨੇ ਜੀ ਦੇਖਿਆ ਤੁਸੀਂ ਤੈਨੂੰ ਕੱਲ੍ਹ ਵੱਟ ਕੇ ਭੇਟ ਕਰ

0: ਵਿਲਕਰ ਵਾਨ ਗਾਹ ਪੇਂਟਰ ਬੜਾ ਹੈ ਸੀ ਉਹਦੇ ਘਾੜੇ ਮਸ਼ਹੂਰ ਹੈ ਸੋ ਉਹਨੇ ਆਪਣਾ ਕੰਨ ਪੇਂਟ ਕਰਤਾ ਮਤਲਬ ਖੂਬਸੂਰਤੀ ਕਿ ਖੂਬਸੂਰਤੀ ਦੀ ਪਰਖ ਕਿਨੂੰ ਹੈ ਉਹਨੂੰ ਉਹਦਾ ਕੰਨ ਖੂਬਸੂਰਤ ਲੱਗਾ ਉਹਨੂੰ ਉਹਦੀ ਆਵਾਜ਼ ਖੂਬਸੂਰਤ ਲੱਗੀ ਸੀ
1: ਉਹ ਕਹਿੰਦੇ ਮੈਂ ਤਾਂ ਆਵਾਜ਼ ਆਵਾਜ਼ ਤਾਂ ਮੈਂ ਦੇ ਸਕਦਾ ਤੈਨੂੰ ਮੈਂ ਹੋਰ ਕੀ ਕਰਾਂ ਉਹਨਾਂ ਨੂੰ ਸ਼ਾਦੀ ਕਰ ਲਈ ਫਿਰ ਉਸ ਵਿੱਚ
0: ਆਈ ਹੈਵ ਹਰਡ ਦਿਸ ਸਟੋਰੀ ਸੋ ਮੈਨੂੰ ਮਤਲਬ ਕਿ ਇੱਕ ਪੇਂਟਿੰਗ ਜਿਹੜੀ ਚੀਜ਼ ਹੁੰਦੀ ਹੈ ਨਾ ਸਦੀਵੀ ਹੋ ਜਾਂਦੀ ਹੈ ਹੁਣ ਤੁਹਾਨੂੰ ਇਹ ਵੀ ਤੁਸੀਂ ਵੇਖਿਆ ਵੀ ਮੋਨਾਲਿਜ਼ਾ ਇੱਕ ਪੇਂਟਿੰਗ ਹੈਗੀ ਹੈ ਉਹਦੀ ਸਿਰਫ ਕਹਿੰਦੇ ਮੁਸਕਰਾਹਟ ਹੀ ਜਿਹੜੀ ਹੈ ਵੀ ਉਹੀ ਪੂਰੀ ਦੁਨੀਆ ਨੂੰ ਦੀਵਾਨਾ ਕਰੀ ਬੈਠੀ
1: ਹੈ ਲਿਓਨਾਰਡੋ ਵਿੰਚੀ ਉਹਨਾਂ ਨੇ ਬਣਾਈ ਹੈ ਲਿਓਨਾਰਡੋ ਦੀ ਕੀ ਬਾਤ ਆ ਜੀ ਮਾਈਕਲ ਐਂਜਲੋ ਦੇਖ ਲਓ ਉਸ ਛੱਤਾਂ ਪੇਂਟ ਕੀਤੀਆਂ ਜੀ ਉਹਨਾਂ ਨੇ ਉਹਨਾਂ ਦੇ ਜ਼ਮਾਨੇ ਦੇ ਵਿੱਚ ਜੀ ਉਦੋਂ ਕੈਮਰਾ ਤਾਂ ਹੁੰਦਾ ਨਹੀਂ ਸੀ ਕੋਈ ਇਹ ਪੰਨ ਚ ਆਇਆ ਵੀ ਜਦੋਂ ਕੋਈ ਬੰਦਾ ਮਰ ਜਾਂਦਾ ਸੀ ਨਾ ਉਹ ਥੱਲੇ ਦੱਬਦੇ ਸੀ ਜ਼ਮੀਨ ਦੇ ਥੱਲੇ ਉਹ ਕਹਿੰਦੇ ਰਾਤ ਨੂੰ ਆ ਕੇ ਬਾਹਰ ਕੱਢ ਲੈਂਦਾ ਸੀ ਮੁਰਦੇ ਨੂੰ
0: ਅੱਛਾ
1: ਉਹ ਮੁਰਦੇ ਨੂੰ ਕੱਟ ਕੇ ਬਾਹਰ ਤੇ ਉਹ ਦੇਖਦਾ ਸੀ ਉਹਨੂੰ ਚੀਰ ਫਾੜ ਕਰਕੇ ਵੀ ਇਹਦੇ ਆਹ ਅਨਾਟਮੀ ਕਿਵੇਂ ਇਹਦਾ ਗੋਡਾ ਕਿੰਨਾ ਬਾਂਹ ਕਿੰਨੀਆਂ ਮੋਢੇ ਕਿੰਨੇ ਸਾਰਾ ਕੁਛ ਉਹ ਅੱਜ ਕੱਲ੍ਹ ਡਾਕਟਰ ਵੀ ਉਹ ਦੇਖਦੇ ਚੈੱਕ ਕਰਦੇ ਆ ਉਹਦਾ ਬਾਹਰ ਉਹ ਪੇਂਟਰ ਪੁੱਠੀ ਟੰਗੀ ਪੁੱਠੀ ਪੇਂਟਰ ਟੰਗੀ ਲੋਕਾਂ ਨੇ ਬੜਾ ਜੀ ਉਹ ਕਿਹਾ ਜੀ ਤਾਂ ਬੜੀ ਤਗੜੀ ਪੇਂਟਰ ਆ ਬਹੁਤ ਵਧੀਆ ਪੇਂਟਰ ਆ ਹੁਣ ਵਾਹ ਵਾਹ ਹੋ ਗਈ ਦੇਖਿਆ ਵੀ ਕਿਹੜੀ ਪੇਂਟਰ ਨੂੰ ਤਾਰੀਫ ਕਰਦੇ ਲੋਕ ਮੇਰੇ ਜਦੋਂ ਦੇਖਿਆ ਵੀ ਤਾਂ ਪੁੱਠੀ ਪਈ ਹੈ ਪੇਂਟਰ ਉਹਨੇ ਸੋਚਿਆ ਵੀ ਯਾਰ ਬੇਵਕੂਫ ਲੋਕ ਨੇ ਸਾਰਾ ਕਰਤਾ ਹੈ ਜੀ ਕਿਸੇ
0: ਨੂੰ ਖੋਪੜੀ ਪੁੱਠੀ ਹੈ
1: ਮੈਂ ਮਗਜ ਮਰ ਜਾਣਾ ਇਹ ਪੁੱਠੀ ਪੇਂਟਰ ਨੂੰ ਮੱਥਾ ਟੇਕੀ ਜਾਂਦੇ ਨੇ ਉਹਨੇ ਜੀ ਉਹ ਕਾਟੇ ਮਾਟੇ ਚਾਲੂ ਕਰਤੇ ਜਿਹਨੂੰ ਮਾਡਲ ਆਰਟ ਕਹਿੰਦੇ ਜੀ ਆਪਾਂ ਉਹ ਜਦੋਂ
0: ਮਾਡਲ ਆਰਟ ਬਣ ਗਿਆ
1: ਸੋ
0: ਆਰਟਿਸਟ ਜਿਹੜਾ ਨਾ ਉਹ ਵੀ ਉਹ ਦੁਨੀਆ ਦੇ ਵਰਤਾਰੇ ਤੋਂ ਬਹੁਤ ਕੁਝ ਸਿੱਖਦਾ ਬਹੁਤ ਕੁਝ ਉਹ ਉਹੀ ਕਰਦਾ ਜੋ ਦੁਨੀਆ ਦਾ ਆਲੇ ਦੁਆਲੇ ਦਾ ਵਰਤਾਰਾ ਉਹਦੇ ਕੋਲੋਂ ਕਰਵਾਉਣਾ ਚਾਹੁੰਦਾ
1: ਬਿਲਕੁਲ ਜੀ ਬਿਲਕੁਲ ਸਹੀ ਗੱਲ
0: ਬਿਲਕੁਲ ਬਿਲਕੁਲ ਸੋ ਇਹੀ ਆਰਟਿਸਟ ਹੈ ਤੇ ਹੋਰ ਵੀ ਤੁਹਾਡੀਆਂ ਬਹੁਤ ਸਾਰੀਆਂ ਪੇਂਟਿੰਗਸ ਖੈਰ ਮੈਂ ਚਾਹਾਂਗੀ ਕਿ ਜਿਹੜੇ ਸਾਡੇ ਸੁਣਨ ਵਾਲੇ ਨੇ ਜਾਂ ਵੇਖਣ ਵਾਲੇ ਨੇ ਉਹ ਇਹਨਾਂ ਪੇਂਟਿੰਗਸ ਨੂੰ ਬੜੇ ਧਿਆਨ ਨਾਲ ਵੇਖਣ ਤੇ ਹੁਣ ਮੈਂ ਤੁਹਾਡੇ ਕੋਲ ਇੱਕ ਨਿੱਕੀ ਜਿਹੀ ਗੱਲ ਹੋਰ ਪੁੱਛੂਗੀ ਕਿ ਇੱਕ ਸਾਰੀਆਂ ਪੇਂਟਿੰਗਸ ਤੁਸੀਂ ਓਰੀਜਨਲ ਥੋਟਸ ਨੇ ਕਿ ਜਾਂ ਕਿਸੇ ਹੋਰ ਪੇਂਟਿੰਗ ਨੂੰ ਵੇਖ ਕੇ ਵੀ ਤੁਸੀਂ ਪੇਂਟਿੰਗਸ ਬਣਾਉਂਦੇ ਹੋ
1: ਨਹੀਂ ਜੀ ਓਰੀਜਨਲ ਥੋਟ ਨੇ ਸਾਰੇ
0: ਅੱਛਾ ਨਹੀਂ ਖਾਸ ਤੌਰ ਤੇ ਜਿਵੇਂ ਮੈਂ ਵੇਖਿਆ ਸੀ ਇੱਕ ਸਾਡੇ ਦਰਬਾਰ ਸਾਹਿਬ ਦੇ ਵਿੱਚ ਪੇਂਟਿੰਗ ਮੈਨੂੰ ਬੜੀ ਉਹਨੇ ਪ੍ਰਭਾਵਿਤ ਕੀਤਾ ਉਹ ਪਾਠ ਹੋ ਰਿਹਾ ਇੱਕ ਪਾਸੇ ਮਹਾਰਾਜ ਜੀਤ ਸਿੰਘ ਬੈਠੇ ਨੇ ਉਹ ਪੇਂਟਿੰਗ ਵੀ ਬੜੀ
1: ਉਹ ਜੀ ਅੰਗਰੇਜ਼ ਆਰਟਿਸਟ ਹੈ ਹਾਂ ਉਹਨਾਂ ਦੀ ਬੜੀ ਹੋਈ ਹੈ ਇਹ
0: ਅੱਛਾ
1: ਉਦੋਂ ਮਹਾਰਾਜ ਦਲੀਪ ਸਿੰਘ ਨੂੰ ਬੜਾ ਰਣਜੀਤ ਸਿੰਘ ਜੀ ਨੂੰ ਬਹੁਤ ਸ਼ਾਬਾਸ਼ ਸੀ ਜੀ
0: ਹਾਂ
1: ਉਹਨਾਂ ਨੇ ਇਹ ਮਹਾਰਾਜ ਦਲੀਪ ਸਿੰਘ ਨੇ ਉਹ ਆਰਟਿਸਟ ਲੈ ਕੇ ਆਉਂਦਾ ਇੱਥੇ ਦਰਬਾਰ ਸਾਹਿਬ ਹਾਂ ਉਹਨਾਂ ਕੋਲ ਜਿੰਨੇ ਮਰਜ਼ੀ ਪੈਸੇ ਲੈ ਲਾ ਪੇਂਟ ਆਇਆ ਵਾਲਾ ਬੈਠਾ
0: ਆ ਪੇਂਟਿੰਗ ਬਣਾ ਕੇ ਹਾਂ ਮੈਂ ਪਰਕਰਮਾ ਚ ਬੈਠੇ
1: ਹੋਏ ਪਰਕਰਮਾ ਚ ਬੈਠੇ ਹੋਏ ਜੀ
0: ਹਾਂ
1: ਤੇ ਉੱਥੇ ਉਹਨਾਂ ਨੇ ਉਹ ਬਣਾਈਆਂ ਜੀ ਤੇ ਸਾਡੇ ਲੋਕ ਤਾਂ ਪੈਸਾ ਸੰਭਾਲ ਕੇ ਰੱਖ ਸਕਦੇ ਜੀ
0: ਬਿਲਕੁਲ
1: ਹੁਣ ਦਰਬਾਰ ਸਾਹਿਬ ਦੇ ਵਿੱਚ ਬੜੀਆਂ ਪੇਂਟਾਂ ਲੱਗੀਆਂ ਹੋਈਆਂ ਨੇ ਉਹ ਸੈੱਟ ਸੈੱਟ ਕੀਤਾ ਪਿਆ ਕਿਸੇ ਨੂੰ ਪਤਾ ਹੀ ਨਹੀਂ ਪੇਂਟਾਂ ਕੀ ਹੁੰਦੀ ਆ
0: ਬਿਲਕੁਲ ਬਿਲਕੁਲ ਇਹ ਕੋਈ ਪਾਰਕ ਹੋ ਆਖੇ ਅੱਜ ਕੱਲ੍ਹ ਹੁਣ ਜਿਵੇਂ ਅੱਜ ਕੱਲ੍ਹ ਦਾ ਜਿਹੜਾ ਮਾਡਰਨ ਆਰਟ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ
1: ਮਾਡਰਨ ਆਰਟ ਜੀ ਗੱਲ ਇਹ ਮੈਂ ਤਾਂ ਇਹ ਸਮਝਦਾ ਵੀ ਜਿਹੜੀ ਤਸਵੀਰ ਆ ਨਾ ਜੇ ਆਪਾਂ ਕਹਿੰਦੇ ਮੈਂ ਤਸਵੀਰ ਬਣਾਈ ਆ ਜੇ ਤਸਵੀਰ ਤੁਹਾਨੂੰ ਨਹੀਂ ਦੱਸਦੀ ਮੈਂ ਕੀ ਆ
0: ਚਿੱਤਰਕਾਰੀ
1: ਬਣ ਸਕਦੇ ਬੜੀ ਜਲਦੀ ਚਾਰ ਕਾਟੇ ਮਾਰੋ ਤੁਸੀਂ ਬਖਿਆਲ ਕਰਨਾ ਬਖਿਆਲ ਵਧੀਆ ਕਰ ਸਕਦੇ ਹੋ ਜੋ ਮਰਜ਼ੀ ਬੋਲੀ ਜਾਂਦਾ
0: ਜੋ ਮਰਜ਼ੀ
1: ਤੇ ਮੈਨੂੰ ਮੇਰੀ ਇੱਕ ਦੋ ਨਾਲ ਬਹਿਸ ਮੈਂ ਯਾਰ ਦੱਸੋ ਵੀ ਜੇ ਸਾਰੀ ਪੇਂਟਿੰਗ ਬੋਲਦੀ ਜੀ ਹੈਗੀ ਤੇ ਪੇਂਟਿੰਗ ਹੈ ਹੀ ਨਹੀਂ ਮੈਂ ਤਾਂ ਉਹਦੀ ਪੇਂਟਿੰਗ ਹੈਗੀ
0: ਕਿਉਂਕਿ ਮੈਨੂੰ ਬੜਾ ਅੱਛਾ ਲੱਗਿਆ ਤੁਹਾਡੇ ਬਹੁਤ ਸਾਰੇ ਪੋਰਟਰੇਟ ਨੇ ਤੇ ਜਿਹੜੀ ਵੀ ਤੁਸੀਂ ਕਈ ਪੇਂਟਿੰਗਸ ਨੇ ਜਿਹੜੀ ਇੱਕ ਜਿਹਦੇ ਪਿੱਛੇ ਇੱਕ ਕਹਾਣੀ ਹੈ
1: ਹਾਂਜੀ ਬਿਲਕੁਲ
0: ਉਹ ਕਹਾਣੀ ਪੂਰੀ ਪੇਸ਼ ਹੁੰਦੀ ਹੈ ਚਾਹੇ ਉਹ ਕਾਲੇ ਕਾਨੂੰਨਾਂ ਦੇ ਨਾਲ ਰਿਲੇਟਡ ਹੈ ਚਾਹੇ ਕਰੋਨਾ ਵਾਲੀ ਪੇਂਟਿੰਗ ਹੈ ਤੁਹਾਡੀ ਹੈਨਾ ਕਰੋਨਾ ਦਾ ਜਦੋਂ ਅਟੈਕ ਹੋਇਆ ਉਹਨੂੰ ਇੰਨੇ ਖੂਬਸੂਰਤ ਢੰਗ ਦੇ ਨਾਲ ਤੁਸੀਂ ਉਹਨੂੰ ਪੇਂਟ ਕੀਤਾ
1: ਔਨਲਾਈਨ ਤੇ ਦੇਖੋ ਉਦੋਂ ਬੜਾ ਜ਼ੋਰ ਸੀ ਲੋਕਾਂ ਨੂੰ ਜਾਗਰੂਕ ਕਰਨ ਲਈ
0: ਹਾਂ
1: ਫਿਰ ਸਾਡੇ ਡਾਕਟਰ ਭਰਾ ਦੇਖੋ ਇਹਨਾਂ ਨੇ ਆਪਦੀ ਜਾਨ ਦੇ ਪ੍ਰਵਾਹ ਨਹੀਂ ਕੀਤੀ ਮੈਂ ਰੱਬ ਦਾ ਰੂਪ ਦਿਖਾਇਆ ਡਾਕਟਰ ਨੂੰ ਜੀ ਉਹ ਬੰਦਿਆ ਹੋਇਆ ਉਹ ਵਿਚਾਰਾ ਕਰ ਰਿਹਾ ਨਾ ਤੇ ਉੱਪਰੋਂ ਡਰੈਗਨ ਉਹ ਡਰੈਗਨ ਉਹ ਡਰੈਗਨ ਤੇ ਉਹਨੇ ਨੱਕ ਦੇ ਵਿੱਚ ਸੰਡਲ ਪਾਇਆ ਹੋਇਆ ਟੀਕਾ ਲਾਇਆ ਹੋਇਆ ਤੇ ਉਹ ਸਾਰਾ ਥੱਲੇ ਨਸਾਂ ਖੜੀਆਂ ਵਿਚਾਰੀਆਂ ਕਿੰਨਾ ਬੁਰਾ ਹਾਲ ਹੋ ਰਿਹਾ ਨਵਾਂ ਲਾਲ ਕਰੋਨਾ
0: ਆਪਣੀ ਬੇਟੀ ਕੋਲ ਆਉਂਦੇ ਹੋ ਤਾਂ ਇੱਥੇ ਆ ਕੇ ਕੀ ਰੁਝੇਵਾਂ ਪਾਲਦੇ ਹੋ ਕੋਈ ਪੇਂਟਿੰਗ ਕਰਦੇ ਹੋ ਇੱਥੇ
1: ਆ ਕੇ ਕਿਹੜੀਆਂ
0: ਕਿਹੜੀਆਂ ਕੀਤੀਆਂ ਨੇ ਕੁਛ ਹੈਗੀਆਂ
1: ਇੱਥੇ ਜਾਂ ਬਾਹਰ ਪੇਮ ਜਿਹੜੀਆਂ ਇਹ ਸਾਰੀ ਇੱਥੇ ਆ ਕੇ ਬਣਾਈਆਂ ਨੇ।
0: ਅੱਛਾ, ਮੈਨੂੰ ਲੱਗਦਾ ਸੀ ਜ਼ਰੂਰ ਵੀਡੀਓ ਦੇ ਵਿੱਚ ਵਿਖਾਵਾਂਗੇ ਆਪਣੇ।

0: ਸੁਣ ਵੇਖਣ ਸੁਣਨ ਵਾਲਿਆਂ ਨੂੰ
1: ਮੈਂ ਮਤਲਬ ਵਿਹਲੇ ਟਾਈਮ ਦੇ ਵਿੱਚ ਇਹੀ ਕੰਮ ਕਰਦਾ ਜੀ
0: ਅੱਛਾ
1: ਜਦੋਂ ਮੇਰੇ ਕੋਲ ਟਾਈਮ ਹੁੰਦਾ
0: ਜਦੋਂ ਆ ਜਾਂਦੇ ਫਿਰ ਤੁਸੀਂ ਕਰ ਦਿੰਦੇ ਦੋਤਰੇ ਪੋਤਰੇ ਨਹੀਂ ਸੰਭਾਲਦੇ
1: ਉਹੋ ਜੀ ਸਾਡੇ ਮੈਂ ਜਦੋਂ ਐਤਕੀ ਐਸ ਵਾਰੀ ਆਇਆ ਨਾ ਮੈਂ ਸੋਚਿਆ ਵੀ ਇਹ ਦੋ ਪੋਤਰੇ ਆ ਜੀ ਮੇਰੇ
0: ਅੱਛਾ
1: ਵੀ ਇਹਨਾਂ ਨੂੰ ਤਾਂ ਮੈਨੂੰ ਕੰਮ ਨਹੀਂ ਕਰਨ ਦੇਣਾ ਵੀ ਹੁਣ ਕੀ ਕਰੀਏ ਮੈਂ ਬੇਟੇ ਨੂੰ ਕਹਿੰਦਾ ਮੈਨੂੰ ਬੇਸਮੈਂਟ ਦੇ ਦੇ ਯਾਰ ਥੱਲੇ
0: ਅੱਛਾ
1: ਉਹ ਅਸੀਂ ਬੇਸਮੈਂਟ ਲੈ ਲਈ ਜੀ ਮੈਂ ਅਸੀਂ ਬੇਸਮੈਂਟ ਨੂੰ ਤਾਲਾ ਲਾ ਕੇ ਥੱਲੇ ਉਤਰ ਜਾਂਦਾ ਜੀ ਪੋਤਰੇ ਪੈਸੇ ਰੁਪਏ ਮਿਲ ਜਾਣ ਬਾਹਰ
0: ਮੋਸਟਲੀ ਹੁੰਦਾ ਤਾਂ ਪਤਾ ਕੀ ਹੈ ਅੱਜ ਕੱਲ੍ਹ ਇੱਥੋਂ ਦਾ ਕੈਨੇਡਾ ਦਾ ਸੱਭਿਆਚਾਰ ਕਿ ਬਜ਼ੁਰਗਾਂ ਨੂੰ ਤਾਂ ਹੀ ਸੱਦਦੇ ਆ ਵੀ ਚੱਲ ਨਿਆਣਿਆਂ ਨੂੰ ਸੰਭਾਲ ਲੈਣਗੇ
1: ਸੰਭਾਲਣੇ ਪੈਂਦੇ
0: ਉਹ ਫਿਰ ਭੈਣ ਜੀ ਸੰਭਾਲ ਲੈਂਦੇ ਹੋਣੇ
1: ਨਹੀਂ ਮੈਨੂੰ ਵੀ ਨਾਲ ਲੱਗਣਾ ਪੈਂਦਾ ਜੀ
0: ਅੱਛਾ ਅੱਛਾ
1: ਅੱਛਾ ਕੰਮ ਵੀ ਆਪ ਕਰਨਾ ਬੱਚੇ ਤਾਂ ਤੁਰ ਜਾਂਦੇ ਆ
0: ਜੀ ਬਿਲਕੁਲ ਬਿਲਕੁਲ
1: ਜੇ ਅਸੀਂ ਰੋਟੀ ਖਾਣੇ ਤਾਂ ਰੋਟੀ ਤਾਂ ਪਕਾਉਣੀ ਪੈਣੀ
0: ਪਕਾਉਣੀ ਵੀ ਪੈਣੀ ਤਾਂ ਹੀ ਮੈਂ ਕਹਿੰਦਾ ਇੱਥੇ ਫਿਰ ਤੁਹਾਨੂੰ ਇਹ ਨਹੀਂ ਹੈਗਾ ਕੋਈ ਕੰਮ ਵਾਲੀ ਆ ਜਾਂ ਕਿਸ ਤਰ੍ਹਾਂ
1: ਨਹੀਂ ਦੱਸੋ ਮੇਰੀ ਬਿਜ਼ਨਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਉਹ ਵਿਚਾਰੂ ਇੱਥੇ ਔਖੀ ਆ ਉਹ ਤਾਂ ਛੋਟੇ ਕੋਟੇ ਵੀ ਦਰਦ ਕਰਦੇ ਆ ਉਹ ਮੈਨੂੰ ਕੋਈ ਨਹੀਂ ਤੁਸੀਂ ਇਹ ਕੰਮ ਕਰ ਲਓ ਕੋਈ ਨਹੀਂ ਮੈਂ ਰੋਟੀ ਔਖੀ ਤੱਕ ਪਕਾ ਲਓ
0: ਕੰਮ ਇੱਥੇ ਜ਼ਿਆਦਾ ਪੈਂਦਾ ਸਗੋਂ ਬੱਚਿਆਂ ਦਾ ਵੀ ਸਿਰ ਠੀਕ ਹੈ
1: ਤੇ ਉਹ ਮਤਲਬ ਇੱਥੇ ਵੀ ਮੇਰੀ ਹੈਲਪ ਕਰਦੇ ਆ ਮੈਨੂੰ ਮਤਲਬ ਡਿਸਟਰਬ ਨਹੀਂ ਕਰਦੇ ਹੈਗੇ
0: ਠੀਕ ਹੈ
1: ਮੇਰੀ ਹੈਲਪ ਵੀ ਕਰਦੇ ਆ
0: ਚਲੋ
1: ਹਾਲਾਂਕਿ ਮੈਂ ਕਦੇ ਬੇਟੇ ਦੇ ਮੂਡ ਦੇ ਨਾਲ ਨਹੀਂ ਬਣਾਇਆ
0: ਤੁਸੀਂ
1: ਮੈਂ ਤਸਵੀਰ ਬਾਈ ਮੈਂ ਬੇਚਾ ਨਾ
0: ਪਰ ਕਦੇ ਪ੍ਰਦਰਸ਼ਨੀ ਲਾਈ
1: ਹੈ ਪ੍ਰਦਰਸ਼ਨੀ ਬਹੁਤ ਹੈ ਜੀ ਮੈਂ ਉੱਥੇ ਦਾ
0: ਉੱਥੇ ਫਿਰ ਵਿਕ ਵੀ ਜਾਂਦੀਆਂ ਨੇ ਕਿ ਨਹੀਂ
1: ਵਿਕ ਜਾਂਦੇ ਨੇ ਜੀ
0: ਹਾਂ
1: ਵਿਕ ਜਾਂਦੇ ਨੇ
0: ਹਾਂ ਠੀਕ
1: ਹੈ ਬਸ ਇੱਕ ਸੋਚ ਕੇ ਬਣਾਉਣੀ ਵੀ ਮੈਂ ਵੇਚ ਰਹੀ ਹਾਂ ਮੈਂ ਨਹੀਂ ਉਹਨੂੰ ਵੇਚ ਸਕਦਾ ਵੀ ਮੈਂ ਉਸ ਜੋ ਕਹਿੰਦਾ ਪੋਰਟਰੇਟ ਆ ਪੋਰਟਰੇਟ ਤਾਂ ਗੱਲ ਹੋਰ ਨਾ ਪੋਰਟਰੇਟ ਤਾਂ ਹੁਣ ਜੇ ਤੁਸੀਂ ਆਪਦੀ ਤਸਵੀਰ ਬਣਾਓ ਤੁਸੀਂ ਤਾਂ ਲਓਗੇ ਮੈਥੋਂ ਜੇ ਤੁਸੀਂ 100% ਤੁਹਾਨੂੰ ਲੱਗੂਗੀ ਵੀ ਹਾਂ
0: ਬਿਲਕੁਲ ਸਹੀ ਗੱਲ
1: ਜੇ ਤੁਹਾਨੂੰ 1% ਵੀ ਲੱਗੂ ਨਾ ਵੀ ਵੇਚਦਾ ਨਹੀਂ ਮੈਂ ਵੇਚੀ ਭਾਈ ਤਸਵੀਰ ਲੱਗਦੀ ਹੈਗੀ ਹੈ ਤੇ ਉਹ ਲਓਗੇ ਤੁਸੀਂ
0: ਠੀਕ ਹੈ
1: ਮੈਂ ਪਹਿਲਾਂ ਹਰੇਕ ਬੰਦੇ ਨੂੰ ਇਹੀ ਗੱਲ ਕਹਿੰਦਾ ਜਿਹੜਾ ਮੇਰੇ ਕੋਲ ਬਣਵਾਉਣ ਆਉਂਦਾ ਬਈ ਜੇ ਤੁਹਾਨੂੰ ਪਸੰਦ ਆਈ ਤਾਂ ਲਿਓ
0: ਹਾਂ ਠੀਕ ਹੈ
1: ਨਹੀਂ ਮੈਂ ਪੈਸਾ ਨਹੀਂ ਪੈਣਾ
0: ਹਾਂ ਮੈਂ ਤਾਂ ਕੋਈ ਕਮਰਸ਼ੀਅਲ ਨਹੀਂ ਹੈਗਾ ਕਿ ਜ਼ਰੂਰ ਤੁਸੀਂ ਆਰਡਰ ਦਿੱਤਾ ਤਾਂ ਉਹ ਲੈਣੀ ਪੈਣੀ ਹੈ ਇੱਥੇ ਵੀ ਕੋਈ ਤੁਹਾਡੀ ਆਰਟ ਦੀ ਸੁਸਾਇਟੀ ਹੈਗੀ ਐਡਮਿੰਟਨ ਦੇ ਵਿੱਚ
1: ਨਹੀਂ ਸੁਸਾਇਟੀ ਕੋਈ ਨਹੀਂ
0: ਅੱਛਾ ਲੁਧਿਆਣੇ ਜਣੇ ਤੁਸੀਂ ਜਿੱਥੇ ਰਹਿੰਦੇ ਹੋ ਉੱਥੇ ਫਿਰ ਨਵਚੇਤਨਾ ਗਰੁੱਪ ਦੇ ਨਾਲ
1: ਨਹੀਂ ਸਾਡੀ ਲੁਧਿਆਣੇ ਆਪਦੀ ਸੁਸਾਇਟੀ ਹੈ ਕਲਪਨਾ ਫਾਈਨ ਆਰਟ ਸੁਸਾਇਟੀ ਹੈ ਜੀ
0: ਕਲਪਨਾ
1: ਕਲਪਨਾ ਫਾਈਨ ਆਰਟ
0: ਫਾਈਨ ਆਰਟ ਸੁਸਾਇਟੀ ਅੱਛਾ ਜੀ ਇਹ ਕਿੱਥੇ ਆਫਿਸ ਹੈ ਇਹਨਾਂ ਦਾ
1: ਪ੍ਰੈਜ਼ੀਡੈਂਟ ਆ ਜੀ
0: ਅੱਛਾ ਜੀ
1: ਤੇ ਅਸੀਂ 20-25 ਸ਼ੋਅ ਕਰ ਚੁੱਕੇ ਹਾਂ ਜੀ
0: ਤੇ ਇਹ ਲੁਧਿਆਣੇ ਕਿੱਥੇ ਇੱਕ ਆਫਿਸ ਇਹਨਾਂ ਦਾ ਆਫਿਸ ਆ ਜਾਂ ਕਿਸ
1: ਤਰ੍ਹਾਂ ਘਰ ਦੇ ਵਿੱਚ ਹੈ ਸਾਡਾ ਆਫਿਸ
0: ਓਕੇ
1: ਪ੍ਰਾਈਵੇਟ ਆ ਨਾ ਸਾਡੀ ਇਹ
0: ਅੱਛਾ ਜੀ
1: ਅਸੀਂ ਜਿੰਨੇ ਵੀ ਆਰਟਿਸਟ ਹੈਗੇ ਲੁਧਿਆਣੇ ਦੇ
0: ਓਕੇ
1: ਸਾਡਾ ਪੂਰਾ ਗਰੁੱਪ ਬਣਿਆ
0: ਕਿੰਨੇ ਕੁ ਆਰਟਿਸਟ ਆਪਣੇ ਹੈਗੇ ਨੇ ਲੁਧਿਆਣੇ ਦੇ ਵਿੱਚ
1: ਆਰਟਿਸਟ ਬੜੇ ਹੈਗੇ ਜੀ
0: ਅੱਛਾ
1: ਆਰਟਿਸਟ 100-150 ਪਰ ਗੱਲ ਤਾਂ ਉਹੀ ਹੈਗੀ ਨਾ ਮਾਡਲ ਆਰਟ ਵਾਲੇ ਆ ਗਏ ਸਾਰੇ ਵਿੱਚ
0: ਹਾਂ
1: ਜਿਹੜੇ ਕਾਲਜਾਂ ਦੇ ਵਿੱਚ ਜਾਂਦੇ ਆ ਲੜਕੇ ਵਿਚਾਰੀ ਉਹਨਾਂ ਨੂੰ 40 ਮਿੰਟ ਦੇ ਵਿੱਚ ਪ੍ਰੋਫੈਸਰ ਨਹੀਂ ਦੱਸ ਸਕਦੇ ਕੁਛ ਸਾਡਾ ਜੀ ਹੁਣ ਮੈਂ ਪੋਰਟਰੇਟ ਬਣਾਉਂਦਾ ਘੰਟਾ ਦੇ ਨੂੰ ਰੰਗ ਖੋਲਣ ਲੱਗ ਜਾਂਦਾ
0: ਬਿਲਕੁਲ ਬਿਲਕੁਲ
1: ਤੇ ਘੰਟਾ ਦਾ ਬਸ ਕਰਨ ਦਾ
0: ਮੈਂ ਦੇਖੇ ਪੋਰਟਰੇਟ ਜਿਵੇਂ ਕੁਝ ਬੜੇ ਖੂਬਸੂਰਤ ਇੱਕ ਤੁਸੀਂ ਬਣਾਇਆ ਗੁਰੂ ਗੋਬਿੰਦ ਸਿੰਘ ਜੀ ਦਾ ਘੋੜੇ ਦਾ ਨਾ ਘੋੜੇ ਦਾ ਇੱਕ ਇੱਕ ਪੌੜ ਜਿਹੜਾ ਉਹਦਾ ਉਹ ਵਾਕਿਆ ਵੇਖਣ ਵਾਲਾ ਹੈ ਕਿ ਕਿਵੇਂ ਸੋ ਇਹ ਸ਼ਰਧਾ ਵੀ ਹੈ
1: ਸ਼ਰਧਾ ਜੀ
0: ਸ਼ਰਧਾ ਹੈ ਇੱਕ ਪਲੱਸ ਉਹਨੂੰ ਕੰਮ ਨੂੰ ਕਰਨਾ ਡੈਡੀਕੇਟਡਲੀ ਵੀ ਕਰਨਾ ਜਿਹੜਾ ਤੇ ਦਿਮਾਗ ਸਾਰਾ ਸਰੀਰ ਜਿਹੜਾ ਉਹਦੇ ਚ ਖਰਚਾ
1: ਤੇ ਇੱਕ ਮੈਂ ਤੁਹਾਨੂੰ ਹੋਰ ਦਿਖਾਵਾਂ ਤਸਵੀਰ ਉਹ ਮੈਂ 8ਵੇਂ ਪਾਤਸ਼ਾਹ ਬਣਾਈ ਆ ਕਲਿਆਂ ਦੀ ਪੋਰਟਰੇਟ ਬਣਾਇਆ ਇੱਥੇ ਮੈਂ ਗੁਰਦੁਆਰੇ ਦੇ ਵਿੱਚ ਆਇਆ ਸੀ ਆਪਣੇ ਸਿੰਘ ਸਭਾ ਗੁਰਦੁਆਰਾ
0: ਅੱਛਾ
1: ਐਡਮਿੰਟਨ
0: ਅੱਛਾ
1: ਉਹ ਸਰ ਛੋਟਾ ਜਿਹਾ ਬੱਚਾ ਇੱਕ ਬਹੁਤ ਸੋਹਣਾ ਬੱਚਾ ਸੀ ਉਹਦੇ ਅੱਖਾਂ ਦੇਖ ਕੇ ਨਾ ਮੈਂ ਮਤਲਬ ਮੈਨੂੰ ਮੈਂ ਅਪਸੈਟ ਰਿਹਾ ਇੱਕ ਮਹੀਨਾ ਬੱਚਾ ਤਾਂ ਨਹੀਂ ਮੁੜ ਕੇ ਮਿਲਿਆ ਉਹ ਮੈਂ ਮਿਸ ਨੂੰ ਕਿਹਾ ਮਹਾਂ ਜੀ ਉਹ ਬੱਚੇ ਦੀਆਂ ਅੱਖਾਂ ਬੜੀਆਂ ਸੋਹਣੀਆਂ ਸੀ ਮੈਂ ਕਿੱਥੇ ਫਿੱਟ ਕਰ ਸਕਦਾ ਉਹ ਅੱਖਾਂ ਉਹ ਹੌਲੀ ਹੌਲੀ ਕਰਦੇ ਕਰਦੇ ਜੀ ਮੇਰੇ ਦਿਮਾਗ ਗੁਰੂ ਸਾਹਿਬ ਆ ਗਏ ਛੋਟੇ ਪਾਸੇ ਤਸਵੀਰ ਬਣਾਉਂਦਾ ਉਹ ਮੈਂ ਬਣਾ ਕੇ ਹੁਣ ਫਿਰ ਆਪਣੇ ਦੋਸਤਾਂ ਨੂੰ ਦਿਖਾਇਆ ਉਹ ਕਹਿੰਦੇ ਤਾਂ ਬਹੁਤ ਵਧੀਆ ਬਣਿਆ ਤੂੰ ਇਹਦਾ ਪ੍ਰਿੰਟ ਕਰਾ ਉਹ ਮੈਂ ਪ੍ਰਿੰਟ ਲੈ ਕੇ ਤੁਹਾਨੂੰ ਦੇ ਜਾਊਂਗਾ ਜੀ
0: ਅੱਛਾ ਜੀ ਮਿਹਰਬਾਨੀ ਬਹੁਤ ਬਹੁਤ ਬਹੁਤ ਖੂਬਸੂਰਤ ਚੀਜ਼ਾਂ ਨੇ ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ ਹੀ ਮੰਦਾਈ ਜਾਵੇ ਤੁਹਾਡੇ ਹੱਥ ਚੱਲਦੇ ਰਹਿਣ
1: ਸ਼ੁਕਰੀਆ
0: ਤੁਸੀਂ ਇਸ ਕਲਾ ਦੇ ਨਾਲ ਜੁੜੇ ਰਹੋ ਤੇ ਹੋਰ ਸੋਹਣੀਆਂ ਸੋਹਣੀਆਂ ਤਸਵੀਰਾਂ ਬਣਾਓ ਮੈਂ ਜ਼ਰੂਰ ਬੇਨਤੀ ਕਰੂੰਗੀ ਕਿ ਜਿਹੜੇ ਵੀ ਵੇਖਣ ਸੁਣਨ ਵਾਲੇ ਨੇ ਤੁਸੀਂ ਕਲਾ ਦੇ ਨਾਲ ਜ਼ਰੂਰ ਜੁੜੋ ਪੇਂਟਿੰਗਸ ਦੇ ਨਾਲ ਜ਼ਰੂਰ ਜੁੜੋ ਇਹ ਪੇਂਟਿੰਗਸ ਜਿਹੜੀਆਂ ਨੇ ਤੁਹਾਨੂੰ ਜ਼ਰੂਰ ਨਾ ਤੁਹਾਡੇ ਅੰਦਰ ਕੁਝ ਹਲਚਲ ਪੈਦਾ ਕਰਦੀਆਂ ਅਤੇ ਉਸ ਹਲਚਲ ਨੂੰ ਸੁਣੋ ਕਿਉਂਕਿ ਇਹ ਕਲਾ ਸੂਖਮ ਕਲਾ ਜਿਹੜੀ ਨਾ ਬੜੀ ਬੜੀ ਚੀਜ਼ ਹੁੰਦੀ ਹੈ ਸੋ ਜਿਵੇਂ ਮੇਰੇ ਵਰਗੀ ਤਾਂ ਹੁਣ ਕੀ ਕਰਦੀ ਹੈ ਕਿ ਚਲੋ ਕਿਤਾਬ ਪੜ੍ਹ ਲਈ ਅਤੇ ਬੋਲ ਵੀ ਦਿੱਤਾ ਪਰ ਪੇਂਟਿੰਗ ਜਿਹੜੀ ਉਹਨੇ ਆਪ ਬੋਲਣਾ ਹੈਨਾ ਸੋ ਇਹਦੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੁਸੀਂ ਆਏ ਕੋਈ ਹੋਰ ਕੋਈ ਆਰਟਿਸਟਾਂ ਨੂੰ ਗੱਲ ਕਹਿਣੀ ਚਾਹੁੰਦੇ ਹੋ ਤਾਂ ਮੈਂ ਚਾਹਾਂਗੀ ਕਿ ਤੁਸੀਂ ਕੋਈ ਆਰਟਿਸਟਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਜਾਂ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਦਿਓ
1: ਨਹੀਂ ਆਰਟਿਸਟਾਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਜੀ ਵੀ ਜਿਹੜਾ ਮਾਡਲ ਆਰਟ ਆ ਜਾਂ ਹੋਰ ਨਾ ਇਹਨੂੰ ਛੱਡ ਕੇ ਅਸਲੀ ਕੰਮ ਕਰਨਾ ਚਾਹੀਦਾ ਨਾ ਰਿਲਿਸਟਿਕ ਵਰਕ ਕਰਨਾ ਚਾਹੀਦਾ ਦੇਖੋ ਕੋਈ ਵੀ ਕੰਮ ਸਿੱਖਣਾ ਹੋਵੇ 1 ਲੱਖ ਤਾਂ ਨਹੀਂ ਆਉਂਦਾ ਹੈਗਾ ਟਾਈਮ ਲੱਗਦਾ ਟਾਈਮ ਲੱਗੂਗਾ ਅਤੇ ਸਭ ਹੌਲੀ ਹੌਲੀ ਹੱਸਦਾ ਹੋ ਜਾਂਦਾ ਅਤੇ ਜੇ ਤੁਸੀਂ ਸਮਾਜ ਨੂੰ ਕੋਈ ਦੇਣ ਸਾਰੇ ਫਾਇਦਾ ਕਿ ਟਾਈਮ ਵੇਸਟ ਕਰਦਾ ਇੰਨੇ ਲੱਗ ਵੇਸਟ ਕਰਨ ਦਾ ਹੈ ਜੀ ਉਹਦਾ ਕੋਈ ਫਾਇਦਾ ਨਹੀਂ ਜੇ ਤੁਸੀਂ

0: चेक करो। तसल्ली बख्श ते तेज सर्विस लंबे समय तो भरोसे योग सेवावां लई जाने जांदे हन। अकाल फॉरन एक्सचेंज दे रेशम सिद्धू 4036074208 अकाल फॉरन एक्सचेंज।
1: पूरा साल हो गया गाना सुनती नूं, बस कैलगरी च कार लैण दी फीलिंग आई लई जायो। वीरे दी फैमिली ने भी टोरंटो तो कैलगरी मूव होण दा मन बना लिया है। उन्हां दे आउण तो पहला मेनू कार चाहिदा है।
2: मेरी कल ही गल होई है रियल्टर जग्गी ते लोहरा नाल, जिन्ना दी सलाह नाल हुण कार इक नहीं दो लवांगे, पहला अपने लई ते दूजा तेरे वीरे लई। मैं सुनिया जग्गी ढिल्लो पूरे प्रोफेशनल तरीके नाल समझांदे है।
1: जी हां, मैक्सवेल सेंट्रल रियलिटी नाल काम करदे जग्गी ढिल्लो नाल इक वार जरूर गलबात करो। जग्गी ढिल्लो दा फोन नंबर है 403-616-2445 403-616-2445।
3: ओहो, आज फेर नहीं लोड मिलिया।
4: की होया?
3: बस पूछना, इंश्योरेंस कंफर्मेशन नहीं आई टाइम पे, ते हुन फेर एक दिन वेट करनी पैनी है, ते बच्चियां नु फेर नहीं मिल होना दो दिन।
4: ओहो, रह गए ना फेर पिछे। मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है, ते ओ ता पोर्टल भी सेट कर दंदे ने ताकि तुसी आप ही कंफर्मेशन दे सको, बशर्ते तुहाडी इंश्योरेंस एक्टिव है। तुसी आज ही उना नु फोन करो ते जल्दी जल्दी गल करके कोई हल लभो, ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
5: हेलो गोपी, शुक्र है तू फोन चुक लिया। जिद्दण दा नवा घर लिया, सज्जन मित्र फोन चुकणो भी गए।
6: ओ सारे डरदे नहीं चकदे, उनां नूं लगदा तू मूविंग लई कहूंगा, कौन इन्ने भारे समान नूं हथ पावे।
5: ओ नहीं भरावा, मैं इंज नहीं करदा। आपां ते हर वार स्टार मूविंग वालियां नूं इक फोन करीदा, ओ बहुत वधिया तरीके नाल सारे घर दा समान सही सलामत बिना किसी झंझट दे मूव कर जांदे आ।
7: अपने घर जां ऑफिस दा समान मूव कराउणा होवे तां स्टार मूविंग दे मलकीत सिंह जी नूं अज ही कॉल करो 4038701790 403-870-1790 स्टार मूविंग।
8: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-4696। ਓਇਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
7: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।

0: 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨਾ ਹੀ ਨਹੀਂ ਇਨਾ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
2: ਵੇ ਜਿੰਦਰਾ ਮੈਲ ਆ ਮੇਰਾ ਭਤੀਜਾ ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ
3: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ
4: ਉਹ ਭਾਜੀ ਇਹ ਅਸੀਂ ਨਹੀਂ JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ JFS ਇਮੀਗ੍ਰੇਸ਼ਨ ਫੋਰ ਸਟੱਡੀ ਪਰਮਿਟ ਵਰਕ ਪਰਮਿਟ ਸਪਾਂਸਰਸ਼ਿਪ LMIA ਪਰਮਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ ਕਾਲ 403-436-6000 ਔਰ 403-406-2004
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
1: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
6: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
7: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696